ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

वाहेगुरु।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂ ਦੇਵੋ ਦੋ ਦੂਜੇ ਕੋ ਜਾਵੋ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੂਜੇ ਕੋ ਜਾਵੋ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ ਜਪੋ ਤੇ ਇੱਕੋ ਨਾਮਾ ਅਵਰ ਨਿਰਾਫਲ ਕਾਮਾ ਜਪੋ ਤੇ ਇੱਕੋ ਨਾਮਾ ਨਿਰਾਫਲ ਕਾਮਾ ਰਹਾਉ ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨ ਆਵੈ ਰਸਨਾ ਨਾਮ ਜਪੋ ਤਬ ਮਥੀਏ ਐਨ ਵੈਦ ਅੰਮ੍ਰਿਤ ਪਾਵੋ ਮਨ ਸੰਪਟ ਜਿਤ ਸਤ ਸਰ ਨਾਵਣ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੈ ਐਨ ਵੈਦ ਸਾਹਿਬ ਰਬ ਤਰਹੇ ਕਹਿੰਦੇ ਕਹਿ ਕਹਿ ਕਹਿ ਜਾਵੈ ਤੁਮ ਸਰ ਅਵਰ ਨਾ ਕੋਈ ਭਗਤਹੀਣ ਨਾਨਕ ਜਨ ਜਾਪੈ ਹੌਸਲਾਹੀ ਸੱਚਾ ਸੋਈ ਕਹਿੰਦੇ ਕਹਿ ਕਹਿ ਕਹਿ ਜਾਵੈ ਤੁਮ ਸਰ ਅਵਰ ਨਾ ਕੋਈ ਭਗਤਹੀਣ ਨਾਨਕ ਜਨ ਜਾਪੈ ਹੌਸਲਾਹੀ ਸੱਚਾ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੂਜੇ ਕੋ ਜਾਵੋ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ ਜਪੋ ਤੇ ਇੱਕੋ ਨਾਮਾ ਅਵਰ ਨਿਰਾਫਲ ਕਾਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੇ ਸੋਚ ਨ ਹੋਵੇ ਜੇ ਸੋਚੀ ਲੱਖ ਵਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਭਾਰ ਕਿਬ ਸਚਿਆਰਾ ਹੋਈਏ ਕਿਬ ਕੂੜੇ ਤੁੱਟੇ ਪਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੁਕਮੀ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸਾਣ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਕਥਨਾ ਕਥੀ ਨਾਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਹੁਕਮੀ ਹੁਕਮ ਚਲਾਹੇ ਰਾਹੋ ਨਾਨਕ ਬਿਗਸੇ

0: ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਗਾਵੀਏ ਸੁਣੀਏ ਮਾ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਗੁਰਾ ਇੱਕ ਦੇ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਜੇਤੀ ਸਿਰਠ ਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ ਗੁਰਾ ਇੱਕ ਦੇ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਜੇ ਤਿਸ ਨਦਰ ਨਾ ਆਵਈ ਤਾਂ ਬਾਤਨ ਪੁੱਛੇ ਕੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਧਰਤ ਧਵਲ ਆਕਾਸ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਜੋਗ ਜੁਗ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਸੁਣੇ ਸਤ ਸੰਤੋਖ ਗਿਆਨ ਸੁਣੇ ਅੱਠ ਸੱਠ ਕਾ ਇਸਨਾਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਅੰਧੇ ਪਾਵੇ ਰਾਹੁ ਸੁਣੇ ਹਾਥ ਹੋਵੇ ਅਸ ਗਾਹੋ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਥ ਸਿਉ ਪ੍ਰਗਟ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਭਿੱਖ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਾਹ ਮਾਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸਮਾਰ ਜੇ ਕੋ ਬੁੱਝੇ ਹੋਵੇ ਸਚਿਆਰ ਧਮਲੇ ਉੱਪਰ ਕੀਤਾ ਭਾਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਕੀਤਾ ਤਾਣ ਸਵਾਲਿਓ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ
1: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
0: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ
1: ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵਲਾਏ ਤਾਰ
0: ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ
1: ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ
1: ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹਤਿਆ ਦਇਆ ਕਮਾਹੇ।
0: ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੁੜਿਆਰ ਕੁੜੇ ਫਿਰਾਹੇ।
1: ਅਸੰਖ ਮਲੇਸ਼ ਮਲ ਭਾਖਾਹੇ, ਅਸੰਖ ਨਿੰਦਕ ਸਿਰ ਕਰੇ ਭਾਰ।
0: ਨਾਨਕ ਨੀਚ ਕਹੇ ਵਿਚਾਰ, ਉਬਾਰਿਆ ਨਾ ਜਾਵਾਂ ਏਕ ਵਾਰ।
1: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
0: ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ।
1: ਅਸੰਖ ਕਹੇ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹਾ, ਅਖਰੀ ਗਿਆਨ ਗੀਤ ਗੁਣ ਗਾਹਾ।
0: ਅਖਰੀ ਲਿਖਣ ਬੋਲਣ ਵਾਣ, ਅਖਰਾ ਸਿਰ ਸੰਜੋਗ ਵਖਾਣ।
1: ਜਿਨੇ ਲਿਖੇ ਤਿਸਰ ਨਾਹੇ, ਜੇ ਫਰਮਾਏ ਤਿਬ ਤੇ ਪਾਹੇ।
0: ਜੇਤਾ ਕੀਤਾ ਤੇਤਾ ਨਾਉ, ਬਿਨ ਨਾਮੇ ਨਾਹੀ ਕੋ ਥਾਉ।
1: ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ।
0: ਜੋ ਤੁਧ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰਸਖੇ।
0: ਮੂਤ ਪਲੀਤੀ ਕੱਪੜ ਹੋਏ, ਦੇ ਸਾਹ ਬੂਣ ਲਈਏ ਉਹ ਧੋਏ।
1: ਭਰੀਐ ਮਤ ਪਾਪਾ ਕੈ ਸੰਗ, ਉਹ ਤੋ ਪੈ ਨਾਵੈ ਕੈ ਰੰਗ।
0: ਉਨੇ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ।
1: ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ।
0: ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲਕਾ ਮਾਨ।
1: ਮੰਨਿਆ ਮਨ ਕੀਤਾ ਭਾਉ, ਅੰਤਰਗਤੀ ਰਥ ਮਲ ਲਾਓ।
0: ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ।
1: ਸਵਾਸਤਾਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ।
0: ਕਵਣ ਸਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ।
1: ਕਵਣ ਸਰੁਤੀ ਮਾਹ ਕਵਣ, ਜਿਤ ਹੋਆ ਆਕਾਰ।
0: ਵੇਲ ਨਾ ਪਾਈਆ ਪਣਤੀ, ਜੇ ਹੋਵੇ ਲੇਖ ਪੁਰਾਣ।
1: ਵਖਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਣ।
0: ਵਾਰ ਨਾ ਜੋਗੀ ਜਾਣੇ, ਰੁੱਤ ਮਾਹ ਨਾ ਕੋਈ।
1: ਕਿਆ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੇ ਸੋਈ।
0: ਕਿਵ ਕਰ ਆਖਾਂ ਕਿਵ ਸਲਾਹੀ, ਕਿਉਂ ਵਰਨੀ।

0: ਪਾਤਾਲ ਲਖ ਆਗਾਸ ਆਗਾਸ
1: ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ
0: ਸਹਿਸ ਅਠਾਰਾ ਕਹਿਣ ਕਤੇਬਾ ਅਸਲ ਹੋਇਆ ਕਥਾਤ
1: ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ
0: ਨਾਨਕ ਵੱਡਾ ਆਖੀਏ ਆਪੇ ਜਾਣੇ ਆਪ
1: ਸਲਾਹੀ ਸਲਾਹ ਏਤੀ ਸੁਰਤ ਨਾ ਪਾਈ।

0: ਕਹਿ ਉੱਠ ਉੱਠ ਜਾਏ
1: ਕਿਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੇ ਕੇਈ ਕੇ
0: ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ
1: ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰਾ ਗਵਾਰ
0: ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ
1: ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਣ ਹਾਰੇ
0: ਕੇਤੇ ਰਾਗ ਪਰੀ ਸਿਉ ਕਹੀਨ ਕੇਤੇ ਗਾਵਣ ਹਾਰੇ
1: ਗਾਵੇ ਤੁਹਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਹੈ ਚਿਤ ਗੁਪਤ ਲਿਖ ਜਣ ਹੈ ਲਿਖ ਲਿਖ ਧਰਮ ਵਿਚਾਰੇ
1: ਗਾਵੇ ਈਸ਼ਰ ਵਰਮਾ ਦੇਵੀ ਸੋਹਣ ਸਦਾ ਸਵਾਰੇ
0: ਗਾਵੇ ਐਂਦ ਐਂਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ
1: ਗਾਵੇ ਸਿੱਧ ਸਮਾ ਅੰਦਰ ਗਾਵਨ ਸਾਧ ਵਿਚਾਰੇ
0: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ
1: ਗਾਵਨ ਪੰਡਤ ਪੰਡਰ ਖੀਸਰ ਜੁਗ ਜੁਗ ਵੇਦਾ ਨਾਲੇ
0: ਗਾਵੇ ਮੋਹਣੀਆਂ ਮਨ ਮੋਹਣ ਸੁਰਗਾ ਮੱਛ ਪਿਆਲੇ
1: ਗਾਵਨ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ
0: ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ
1: ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ
0: ਸਹੀ ਤੁਧਨੋ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ
1: ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ
0: ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ
1: ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ
0: ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਨ ਪਾਈ
1: ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ
0: ਜੋ ਤੁਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ
1: ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਜਾਈ
0: ਮੁੰਦਾ ਸੰਤੋਖ ਸਰਮ ਪਰ ਝੋੜੀ ਧਿਆਨ ਕੇ ਕਰੇ ਬਭੂਤ
1: ਕਿੰਥਾ ਕਾਲ ਖੁਆਰੀ ਕਾਇ ਜੁਗਤ ਡੰਡਾ ਪ੍ਰਤੀਤ
0: ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ
1: ਆਦੇਸ ਸੈ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ
0: ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜੇ ਨਾਦ
1: ਆਪ ਨਾਥ ਨਾਥੀ ਸਭ ਜਾਤੀ ਰਿੱਧ ਸਿੱਧ ਅਵਰਾ ਸਾਧ
0: ਸੰਯੋਗ ਵਿਯੋਗ ਦੇ ਕਾਰ ਚਲਾਵੇ ਲੇਖੇ ਆਵੇ ਭਾਗ

0: ਕੇਤੇ ਐਂਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ
1: ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ
0: ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ
1: ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿੰਦ
0: ਕੇਤੀਆ ਸੁਰਤੀ ਸੇਵ ਕੇਤੇ ਨਾਨਕ ਅੰਤਨ ਅੰਤ
1: ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਟ ਆਨੰਦ
0: ਸਰਮ ਖਾਣ ਕੀ ਬਾਣੀ ਰੂਪ ਤਿਥੇ ਘਾੜਤ ਘੜੀਏ ਬਹੁਤ ਅਨੂਪ
1: ਕਾਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪਛੁਤਾਏ
0: ਤਿਥੇ ਘੜੀਏ ਸੁਰਤ ਮਤ ਮਨ ਬੁੱਧ ਤਿਥੇ ਘੜੇ ਸੁਰਾ ਸਿੱਧਾਂ ਕੀ ਸੁਧ
1: ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ
0: ਤਿਥੇ ਜੋਧ ਮਹਾਬਲ ਸੂਰ ਤਨ ਮੈਂ ਰਾਮ ਰਿਹਾ ਭਰਪੂਰ
1: ਜਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਥਨੇ ਜਾਹੇ
0: ਨੌ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਬਸੇ ਮਨ ਮਾਹੇ
1: ਤਿਥੈ ਭਗਤ ਬਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ
0: ਸਚ ਖੰਡ ਬਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ
1: ਜਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂਤ ਨਾ ਅੰਤ
0: ਜਿਥੇ ਲੋ ਲੋ ਆਕਾਰ ਜਿਬ ਜਿਬ ਹੁਕਮ ਤਿਵੇ ਤਿਵ ਕਾਰ
1: ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ
0: ਜਤ ਪਹਾਰਾ ਧੀਰਜ ਸੁਨਿਆਰ ਆਹਰਣ ਮਤ ਬੇਦ ਹਥਿਆਰ
1: ਭਾਉ ਖਲਾ ਅਗਨ ਤਪਤਾਓ ਭਾਂਡਾ ਭਾਉ

0: ਪੰਜਾਬ ਸ਼੍ਰੀ ਮੁਖ ਬਾਗ ਪਾਤਸ਼ਾਹ ਦਸਵੀਂ ਸ਼ਪਾ ਸੰਤੋ ਪ੍ਰਸਾਦ ਚੱਕਰ ਤੀਨ ਬਰਨ ਜਾਤ ਅਰਪਾਤ ਨੈਮ ਜੀ
1: ਰੂਪ ਰੰਗਾ ਰੇਖ ਭੇ ਕੋ ਕਹਿ ਨਾ ਸਕਤ ਕਹਿ
0: ਕਲ ਮੁਤਨ ਪੋ ਪ੍ਰਕਾਸ਼ ਮਿ ਤੋਜ ਕੀ ਹਿਜੈ
1: ਕੋਟ ਇੰਦਰ ਇੰਦਰਾਨ ਸ਼ਾਹੂ ਸ਼ਾਹਣ ਗਣੀ ਜੈ ਰਬਨੀ
0: ਸਰਨਾਰ ਸੁਰਨੀਤ ਨਿਤ ਬਾਂਤਰਨ ਕਹਿਤ
1: ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪਿਆਦ ਛੰਦ
0: ਨਮਸਤੁ ਓੰਕਾਰਿ ਨਮਸਤੁ ਕਿਰਪਾਲਿ ਨਮਸਤੁ ਰੂਪੇ ਨਮਸਤੁ ਅਨੂਪੇ
1: ਨਮਸਤੰਗ ਪੂਤੇ ਨਮਸਤੰਗ ਜੂਪੇ
0: ਨਮਸਤੰਗ ਕਰਮੇ ਨਮਸਤੰਗ ਨਰਭਾਰਮੇ ਨਮਸਤੰਗ ਨਰਦੇਸ਼ ਨਮਸਤੰਗ ਨਰਭੇਸ਼ੇ
1: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਤਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਤੂਤੇ ਨਮਸਤੰਗ ਭੂਤੇ ਨਮਸਤੰਗ ਜਲਾਸਰੇ ਨਮਸਤ

0: ਦਾਤੇ ਅਬਾਦੇ ਆਨੰਦੀ ਸਰੂਪੇ ਨਮ ਸਰਮਾਨੇ ਸਮਸਤੇ ਨਿਧਾਨੇ
1: ਨਮਸਤਮੰਗ ਨਿਰਦਾਤੇ ਨਮਸਤਮੰਗ ਪਰਮਾਤੇ ਨਮਸਤਮੰਗ ਗੰਜੇ ਨਮਸਤਮੰਗ ਪੰਜੇ
0: ਨਮਸਤਮੰਗ ਕਾਲੇ ਨਮਸਤਮੰਗ ਪਾਲ ਨਮ ਸਰਬਦੇਸੇ ਨਮ ਸਰਭੇਸੇ
1: ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹਾਮਾਹੇ
0: ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੁਖ ਰੁਖੇ ਨਮੋ ਸੁਖ ਸੁਖੇ
1: ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਚੀਤੰਗ ਨਮੋ ਸਰਬ ਪੀਤੰਗ
0: ਨਮੋ ਸਰਬ ਗਿਆਨੰ ਨਮੋ ਪਰਮ ਤਾਰੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ
1: ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਪੰਗੀ ਅਨੰਗੇ
0: ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ
1: ਕਿਰਪਾਲੰ ਸਰੂਪੇ ਕੋ ਕਰਮੰ ਪ੍ਰਣਾਸੀ ਸਦਾ ਸਰਬਦਾ ਹਿਰਦ ਸਿਦੰਗ ਨਿਵਾਸੀ ਚਰਪਟ ਸ਼ੰਤ ਵੈ ਪ੍ਰਸਾਦ
0: ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਖਲ ਜੋਗੇ ਚਲ ਭੋਗੇ
1: ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਲਖ ਕਰਮੰਗ
0: ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ
1: ਸਰਵੰ ਪ੍ਰਾਣ ਸਰਵ ਤ੍ਰਾਣ ਸਰਵੰ ਭੁਗਤਾ ਸਰਵੰ ਜੁਗਤਾ
0: ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ
1: ਪ੍ਰਵਾਲ ਸ਼ੰਤ ਵੈ ਪ੍ਰਸਾਦ
0: ਆਦ ਰੂਪ ਅਨਾਦ ਮੂਰਜੁਨ ਪੁਰਖ ਅਪਾਰ
1: ਸਰਵ ਮਾਨ ਤਿਰਮਾਨ ਦੇਵ ਪੇਵਾਦ ਉਧਾਰ
0: ਸਰਵ ਬਾਲਕ ਸਰਵ ਕਾਲਕ ਸਰਵ

0: ਅਕਰ ਬਕਰ ਫਿਰੈ ਚਤੁਰ ਚੱਕ ਮਾਨੀਏ ਪੁਰਤੀ ਲੋਕ
1: ਤੋਦਾ ਕੇ ਬਖ ਜਗ ਜਾਪੀ ਜਹ ਜਾਪ
0: ਆਦਿ ਦੇਵ ਅਨਾਦ ਮੂਰਤ ਥਾਪਿਓ ਸਭੇ ਜੈ ਥਾਪ
1: ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ
0: ਸਰਬ ਵਿਸਯੋ ਰਚਿਓ ਸਯੰਭਵ ਗਣਨ ਪੰਜਨ ਹਾਰ
1: ਆਲਮਨ ਕਲਾ ਸੰਜਗਤ ਕਾਲ ਪੁਰਖ ਦੇਸ
0: ਧਰਮ ਧਾਮ ਸੋ ਪਰਮ ਰਹਿਤ ਭੂਤ ਲਖ ਭੇਸ ਅੰਗ
1: ਰਾਗਨ ਰੰਗ ਜਾਕੇ ਜਾਤ ਪਦਨ ਨਾਮ
0: ਕਰਮ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ
1: ਆਪ ਰੂਪ ਅਮੀਕਾਨ ਔਸਤਿਕ ਪੁਰਖ ਅਵਧੂਤ
0: ਪਰਮ
1: ਵੀਰ ਪੁਰਾਣ ਜਾਕ ਨਿਤ ਭਾਖਤ ਨਿਤ
0: ਸਿਮਰਤ ਪ੍ਰਾਣ ਸ਼ਾਸਤਰ ਆਵੇ ਬਹੁ ਚਿਤ ਮਧੁਪਾਰ ਸੰਤ ਵੈ ਪ੍ਰਸਾਦ
1: ਗੁਣ ਗਨ ਧਰਮ ਮਹਾਪਾਰਾਸਨ ਭੰਗ ਉਪਮਾ ਨੰਗ
0: ਅਨੁਭਵ ਪ੍ਰਕਾਸ਼ ਨਿਸ ਦਿਨ ਅਨਾਸ

0: ਕਾਬਲ ਗੁਨਾਹਾਂ ਹੈ ਕਿ ਸ਼ਾਹਨ ਸ਼ਾਹ ਹੈ ਕਿ ਕਾਰਨ ਕੁਨਿੰਦਕ ਰੋਜੀ ਦਹੰਦਾ ਹੈ
1: ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ
0: ਕਿ ਸਰਬਤਰ ਮਾਨੇ ਕਿ ਸਰਬਤਰ ਦਾਨੇ ਕਿ ਸਰਬਤਰ ਗਾਉਣਾ ਕਿ ਸਰਬਤਰ ਪਾਉਣਾ ਹੈ
1: ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ
0: ਕਿ ਸਰਬਤਰ ਦੀਨਾ ਕਿ ਸਰਬਤਰ ਲੀਨਾ ਕਿ ਸਰਬਤਰ ਜਾਹੋ ਕਿ ਸਰਬਤਰ ਪਾਹੋ
1: ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ ਕਿ ਸਰਬਤਰ ਕਾਲ ਹੈ ਕਿ ਸਰਬਤਰ ਪਾਲ ਹੈ
0: ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ
1: ਕਿ ਸਰਬਤਰ ਕਾਜ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸੁਖ ਹੈ

0: ਹਜ਼ੂਰ ਹੈ ਕਿ ਹਾਜ਼ਰ ਹਜ਼ੂਰ ਹੈ ਮੇਸੁ ਸਲਾਮ ਹੈ ਸਮਸਤ ਕਲਾਮ ਹੈ
1: ਸਾਹਿਬ ਦਿਮਾਗ ਹੈ ਕਿ ਹੁਸਨ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ
0: ਗੁਰੂ ਜੀ ਦੇਂਦਾ ਕਿ ਰਾਜ ਕਰੇਂਦਾ ਹੈ ਕਰੀਮੁਲ ਕਮਾਲ ਹੈ ਕਿ ਸੁਣ ਜਮਾਲ ਹੈ
1: ਕਰੀਮੁਲ ਖਿਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸ਼ਿਕਾਨ ਹੈ ਹਰਾਸੁਲ ਫਿਕਾਨ ਹੈ
0: ਕਲੰਕ ਪ੍ਰਣਾਸ ਸਮਸਤ ਨਿਵਾਜ ਸਗਨ ਜਲ ਗਨੀਮ ਹੈ ਰਜਾਇ ਕਰੀਮ ਹੈ
1: ਸਮਸਤ ਜੁਬਾਨ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰਗ ਪ੍ਰਣਾਸ ਹੈ ਮੈਸਤੁਲ ਨਿਵਾਸ ਹੈ ਕਿ
0: ਸਰਵਲ ਗਵਾਨ ਹੈ ਮੈਸਰ ਰਵਾਨ ਹੈ ਤਮਾਮ ਤਮੀਜ਼ ਸਮਸਤ ਅਜੀਜ਼ ਹੈ ਕਰੀਮੁਲ ਕਮਾਲ ਹੈ ਜੁਰਤ ਜਮਾਲ ਹੈ
1: ਅਚਲੰਗ ਪ੍ਰਕਾਸ਼ ਹੈ ਕਿ ਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿਤੋ ਪ੍ਰਭੂ
0: ਮਿਤੋ ਬਸਾਂ ਕਿ ਆਤਮ ਪ੍ਰਭਾ ਹੈ ਕਿ ਚੱਲਾਂਗਾ ਨੰਗ ਕਿ ਮਿਤੋ ਅਭੰਗ ਹੈ
1: ਮਦਪਾਰ ਸ਼ੰਤ ਵੈ ਪ੍ਰਸਾਦ
0: ਮਨ ਮਨ ਪ੍ਰਣਾ ਗੁਣ ਗਨ ਮੁਦਾ ਮਨ ਪਰ ਗਾਂਝਰ ਨਰ ਪਰ ਭੰਜ
1: ਅਨਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਪਰ ਨਰ ਅਮੰਡ
0: ਮਨ ਭਵਨ ਆਸ਼ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾ ਜਲ ਥਲ ਮੁਦਾਮ
1: ਅੰਸ਼ਿਜ ਅੰਗ ਆਸਨ ਅਭੰਗ ਉਪਮਾ ਪਾਰ ਗਤ ਮਿਤੋ ਦਾਰ
0: ਜਲ ਥਲ ਮਨ ਦਸ ਵਿਸ ਭੰਜ ਜਲ ਥਲ ਮਨ ਦਸ ਵਿਸ ਬੇਅੰਤ
1: ਅਨਭਵਨਾਸ
0: ਓਮਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰ ਬਰ ਅਕਾਲ
1: ਕਰ ਪ੍ਰਣਾਮ ਚਿਤ ਚਰਨਾਮ ਅੰਸ਼ੀ ਜਗਾਤ ਆਜ ਜਨਾਵਾਦ
0: ਅੰਤਨ ਜਗਾਤ ਅਨੰਜ ਬਾਤ ਅੰਟਟ ਭੰਡਾਰ ਅੰਠਠ ਪਾਰ
1: ਆਜੀਤ ਧਰਮ ਆਜੀਤ ਕਰਮ

0: ਈਸ਼ਵਰ ਹੈ, ਕਲ ਕਾਰਨ ਹੈ, ਸਰਵ ਭਾਰਣ ਹੈ,
1: ਤ੍ਰਣ ਹੈ, ਜਾਕੇ ਕਰਨ ਹੈ, ਮਨ ਮਾਨਿਆ ਹੈ, ਜਗ ਜਾਨਿਆ ਹੈ,
0: ਸਰਬੰਗ ਪਰ ਹੈ, ਸਰਬੰਕਰ ਹੈ, ਸਰ ਪਾਸੇ ਹੈ, ਸਰਵਨਾਸ਼ਯ ਹੈ,
1: ਪਰਮਾਤਰ ਹੈ, ਵਿਸੰਗ ਪਰ ਹੈ, ਸਰਵੇਸ਼ਵਰ ਹੈ, ਜਗਤੇਸ਼ਵਰ ਹੈ,
0: ਬ੍ਰਹਮੰਡਸ ਹੈ, ਖਲ ਖੰਡਸ ਹੈ, ਪਰਤੇ ਪਰ ਹੈ, ਕਰਣਾ ਕਰ ਹੈ,
1: ਜਪਾ ਜਪ

0: ਲਾਗੇ ਪ੍ਰਸਹਿ ਭਗਤੇ ਨਰ ਫੇਰ ਨਾ ਦੇਹੇ ਤਰੇ
1: ਆਪ ਦੋ ਲੋਚਨ ਮੂੰਦ ਕੇ ਬੈਠ ਰਹੋ ਬਖ ਧਿਆਨ ਲਗਾਇਓ
0: ਨਾਥ ਪ੍ਰਿਓਲੀਏ ਸਾਥ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ
1: ਵਾਸ ਗਇਓ ਬਖਿਆਨ ਸੁਬੈਠ ਕੇ ਸਹੀ ਐਸੀ ਸੁਬਹਿ ਸੁਬਤਾਇਓ
0: ਸਾਚ ਕਹੋ ਸੁਨ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
1: ਕਾਹੂ ਲਪਾਹਨ ਪੂਜ ਧਰਿਓ ਸਰ ਕਾਹੂ ਲੈ

0: ਔਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੇਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਹਮਰੇ ਦੋਸ਼ ਸਭ ਤੁਮ ਘਾਵੋ ਆਪਾਦ ਮੋਹਿ ਬਚਾਵੋ ਰੱਛਾ ਨਿਜ ਕਰਦੈ ਕਰੀਐ ਸਭ ਭੈਰਨ ਕੋ ਆਸੰਗਰੀਐ ਮੈਂ ਛਾੜ ਕੋਈ ਅਵਰ ਨ ਧਿਆਉ ਜੋ ਬਰ ਚੌਂਸ ਤੁਮ ਤੇ ਪਾਊ
1: ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ
0: ਆਪਾਦ ਮਜੈ ਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ
1: ਜੋ ਸਦਾ ਹਮਾਰੇ ਪਛਾ ਸ਼੍ਰੀ ਅਸਤੋ ਜੋ ਕਰਿਓ
0: ਰਾਖ ਲਿਓ ਮੋਇ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ
1: ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ
0: ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ

0: ਵਰਦਾਤਾ ਜੀ ਅਗਨ ਮੈਂ ਆਹਾਰ ਪਹੁੰਚਾਵੇ
1: ਉਸ ਨੂੰ ਕਿਹੋ ਪੋਏ ਨ ਸਕੀ ਜਿਸ ਨੂੰ ਆਪਣੀ
0: ਲਿਵਿਆਪੀ ਲਾਏ ਗੁਰਮੁਖ ਸਦਾ ਸੰਭਾਲੀ ਹੈ
1: ਨਾਨਕੇ ਵਰਦਾਤਾ ਸੋ ਕਿਉਂ

0: ਸਿਵ ਲਾਗੀ ਤਿਨ ਵਿਚੇ ਮਾਇਆ ਪਾਇਆ
1: ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਈ
0: ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਮਿਲ ਲਾਏ
1: ਐਸਾ ਸਤਿਗੁਰ ਜੀ ਮਿਲੇ ਤੇ ਸੁਣੋ ਸਿਰ ਸੌਂਪੀਏ ਵਿਚੋਂ ਆਪ ਜਾਈ
0: ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਏ
1: ਆਪ ਮੁੱਲ ਕਹੇ ਭਾਗ

0: ਜਾਏ
1: ਪਿਆਸ ਨਾ ਜਾਏ ਹੋਰ ਕਿਤੇ ਜੇ ਚਿਰ ਹਰ ਰਸ ਪੱਲੇ ਨਾ ਪਾਈ
0: ਹਰਸ ਪਾਏ ਪੱਲੇ ਪੀਏ ਹਰਸ ਬਾਣ ਨਾ ਤ੍ਰਿਸ਼ਨਾ ਲਾਗੇ
1: ਹਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ
0: ਨਾਨਕ ਹੋਰ ਅਨਰਸਾ ਵਿਸਰੇ ਜਾ ਹਰ ਵਸੇ ਮਨ ਆਏ
1: ਸਰੀਰਾ ਮੇਰਿਆ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ
0: ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ
1: ਹਰਿ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ
0: ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ
1: ਹੈ ਨਾ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ
0: ਮਨ ਚਾਓ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਹਰ
1: ਗਾਓ ਮੰਗਲ ਨਤ ਸਖੀਏ ਸੋਗ ਦੁਖ ਨਾ ਵਿਆਪੇ
0: ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਪੇ
1: ਅਨੰਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ
0: ਕਹਿ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ
1: ਇਹ ਸਰੀਰਾ ਮੇਰਿਆ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ
0: ਕੀ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ
1: ਹਰ ਤੇਰਾ ਰਚਨ ਰਚਿਆ ਸੋ ਹਰ ਮਨ ਵਸਾਇਆ
0: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ
1: ਕਹਿ ਨਾਨਕ ਸਰੀਰ ਪ੍ਰਵਾਨ ਹੋਵਾ ਜਨ ਸਤਿਗੁਰ ਸਿਉ ਚਿਤ ਲਾਇਆ
0: ਮੇਰਿਓ ਹਰ ਤੁਮੇ ਜੋਤਰੀ ਹਰ ਬਿਨ ਅਵਰ ਨਾ ਦੇਖੋ।

0: ਆਦੀ ਬੁਝਿਆ ਜਾ ਵੇਖਾ ਹਰੇ ਘਰ ਬਣਾਵਰ ਨਾ ਕੋਈ
1: ਨਾਨਕ ਇਹ ਨੇਤਰ ਅੰਗ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ
0: ਸਭ ਨੂੰ ਮੇਰੇ ਸਾਚਾ ਸੁਣਨੇ ਨੂੰ ਪਠਾਏ
1: ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤਿ ਬਾਣੀ
0: ਜਿਤੁ ਮੰਤਨ ਹਰਿਆ ਹੋਆ ਰਸਨਾ

ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਿਸੰਗੀ ਜਨੋ, ਵੱਡੇ ਭਾਗਾਂ ਵਾਲੇ ਓ, ਬਿਨ ਭਾਗਾਂ ਸਤਿਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸਤਿਗੁਰੂ ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੁਬਾਰਕ ਪਾਵਨ ਰਸਨਾ ਤੋਂ ਉਚਾਰਨ ਸ਼ਬਦ ਕੀਤਾ, ਸਰਵਣ ਕੀਤਾ, ਸ਼ਬਦ ਦੀ ਦਾਤ ਸਾਡੀ ਝੋਲੀ ਪਾਉਂਦੇ ਨੇ ਪਾਤਸ਼ਾਹ ਜੀ। ਆਰੰਭ ਵਿੱਚ ਸੰਖੇਪ ਮੰਗਲਾਚਰਨ ਉਚਾਰਨ ਕਰਦੇ ਨੇ। ਜਦੋਂ ਰਾਗ ਦੀ ਆਰੰਭਤਾ ਹੁੰਦੀ ਹੈ ਅਤੇ ਨਾਲ ਹੀ ਪਾਤਸ਼ਾਹ ਜੀ ਆਰੰਭ ਵਿੱਚ ਸੰਖੇਪ ਵਿੱਚ ਓਮ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨੂੰ ਯਾਦ ਕਰਦੇ ਨੇ, ਉਹਦੇ ਗੁਣ ਬਿਆਨ ਕਰਦੇ ਨੇ। ਇਹ ਮੰਗਲਾਚਰਨ ਜਿਹੜਾ ਹੈ 31 ਰਾਗ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਨੇ, 33 ਵਾਰ ਇਹ ਮੰਗਲਾਚਰਨ ਜਿਹੜਾ ਸਾਨੂੰ ਪੜ੍ਹਨ ਨੂੰ ਮਿਲਦਾ ਹੈ। 3 ਤਰ੍ਹਾਂ ਦੇ ਮੰਗਲਾਚਰਨ ਨੇ, ਇੱਕ ਤਾਂ ਗੁਰਪ੍ਰਸਾਦ ਤੱਕ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤੀਸਰਾ ਹੈ ਇੱਕ ਓਅੰਕਾਰ।

ਵਾਰ ਸਤਿਨਾਮ ਕਰਤਾ ਪੁਰਖ ਗੁਰਪ੍ਰਸਾਦ, ਇਹ ਘੱਟ ਵਾਰ ਪੜ੍ਹਨ ਨੂੰ ਮਿਲਦਾ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਏਕੋ ਓਅੰਕਾਰ ਸਤਿਨਾਮ। ਉਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਇੱਕ ਹੈ, ਹੋਰ ਕੋਈ ਨਹੀਂ। ਜਿਸ ਪਰਮੇਸ਼ਰ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਬਣਾਈ ਹੈ, ਉਹ ਇੱਕ ਹੈ। ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ, ਦੂਜਾ ਨਹੀਂ। ਜੋ ਕੁਝ ਕਰਦਾ ਉਹ ਪਰਮਾਤਮਾ ਇੱਕ ਹੀ ਕਰਦਾ, ਇੱਕ ਦਾ ਹੀ ਹਰ ਜਗ੍ਹਾ 'ਤੇ ਵਾਸਾ ਹੈ, ਮੌਜੂਦ ਹੈ। ਇੱਕ ਨੇ ਹੀ ਸਾਰੀ ਸਮੁੱਚੀ ਕਾਇਨਾਤ ਸ੍ਰਿਸ਼ਟੀ ਜਿਹੜੀ ਹੈ ਬਣਾਈ ਹੈ, ਪੈਦਾ ਕੀਤੀ ਹੈ, ਅਤੇ ਉਹ ਸੱਤ ਹੈ। ਉਹਦਾ ਨਾਮ ਸੱਤ ਹੈ, ਸਦੀਵੀ ਹੈ, ਸਦਾ ਕਾਇਮ ਰਹਿਣ ਵਾਲਾ। ਇਹ ਨਹੀਂ ਕਿ ਉਹਨੇ ਬਣਾ ਦਿੱਤੀ, ਉਹ ਹੁਣ ਹੈ ਨਹੀਂ। ਉਹ ਸਾਰਿਆਂ ਵਿੱਚ ਮੌਜੂਦ ਹੈ। ਉਹਦਾ ਨਾਮ ਸੱਤ ਹੈ, ਸਦੀਵੀ ਹੈ, ਸਦਾ ਕਾਇਮ ਰਹਿਣ ਵਾਲਾ। ਕਿਸੇ ਦਾ ਵੀ ਦੂਸਰਾ ਜਿਹੜਾ ਨਾਮ ਹੈ ਉਹ ਸਦਾ ਸੱਤ ਨਹੀਂ, ਸਦੀਵੀ ਨਹੀਂ, ਕਾਇਮ ਰਹਿਣ ਵਾਲਾ ਨਹੀਂ। ਸਾਡੇ ਨਾਮ ਨੇ ਕੁਝ ਸਮੇਂ ਲਈ ਹੈ। ਕਰਤਾ ਪੁਰਖ ਉਹ ਸ੍ਰਿਸ਼ਟੀ ਨੂੰ ਪੈਦਾ ਕਰਕੇ ਇਹਦੇ ਵਿੱਚ ਮੌਜੂਦ ਹੈ। ਜਿੰਨੀਆਂ ਵੀ ਬਿਲਡਿੰਗਾਂ ਕਿਸੇ ਕਰਤੇ ਨੇ, ਮੂਰਤੀਕਾਰ ਨੇ ਕੋਈ ਚੀਜ਼ ਬਣਾਈ ਹੈ, ਉਹ ਬਣਾ ਕੇ ਉਸ ਪਾਸੇ ਹੈ। ਪਰ ਪਰਮਾਤਮਾ ਇੱਦਾਂ ਦਾ ਹੈ, ਉਹਨੇ ਜਿਹੜੀ ਵੀ ਚੀਜ਼ ਬਣਾਈ ਹੈ ਉਹਦੇ ਵਿੱਚ ਵੀ ਉਹਦਾ ਵਾਸਾ ਹੈ। ਨਿਰਭਉ, ਉਹਦਾ ਕਿਸੇ ਨਾਲ ਕੋਈ ਭਉ ਨਹੀਂ। ਉਹਨੂੰ ਉਹ ਜਿਹੜਾ ਕਿਸੇ ਤੋਂ ਭਉ ਨਹੀਂ, ਡਰ ਨਹੀਂ ਉਹਨੂੰ। ਅਸੀਂ ਸਾਰੇ ਜਿੰਨੇ ਵੀ ਹਾਂ, ਅਸੀਂ ਡਰ ਵਿੱਚ ਹਾਂ। ਪੈ ਵਿੱਚ ਪਵਨ ਵਹਿ ਸਦਭਾਉ, ਪੈ ਵਿੱਚ ਚੱਲੇ ਲੱਖ ਦਰੀਆਓ। ਨਿਰਵੈਰ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ। ਦੂਸਰੇ ਦਾ ਕਿਸੇ ਨਾ ਕਿਸੇ ਨਾਲ ਕੋਈ ਵੈਰ ਹੋ ਸਕਦਾ ਹੈ। ਅਕਾਲ ਮੂਰਤ ਉਹ ਸਮੇਂ ਵਿੱਚ ਨਹੀਂ, ਸਮੇਂ ਤੋਂ ਬਾਹਰ ਹੈ। ਦੂਜੀ ਜਿੰਨੀ ਵੀ ਚੀਜ਼ ਕੋਈ ਵੀ ਸਾਨੂੰ ਦਿਸਦੀ ਹੈ ਉਹ ਸਮੇਂ ਵਿੱਚ ਹੈ। ਅਜੂਨੀ ਸਹਿਬ ਅੰਗੁਰ ਪ੍ਰਸਾਦ, ਉਹ ਜੂਨਾਂ ਵਿੱਚ ਨਹੀਂ ਆਉਂਦਾ। ਦੂਸਰੀ ਜਿੰਨੀ ਵੀ ਕੋਈ ਚੀਜ਼ ਹੈ ਉਹ ਸਾਰੀ ਜੂਨਾਂ ਵਿੱਚ ਹੈ। ਸੁਤੇ ਸਿੱਧੋ ਪ੍ਰਕਾਸ਼ ਹੈ। ਇੰਨੇ ਗੁਣ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੇ ਨੇ। ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਜਿੰਨੀ ਵੀ ਬਾਣੀ ਹੈ, ਜਿੰਨੀ ਵੀ ਸਾਨੂੰ ਪੜ੍ਹਨ ਨੂੰ ਮਿਲਦੀ ਹੈ, ਜਿੰਨੀ ਵੀ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੀ ਸਿੱਖ ਸਲਾਹ ਸਾਨੂੰ ਪੜ੍ਹਨ ਨੂੰ ਸੁਣਨ ਨੂੰ ਮਿਲਦੀ ਹੈ, ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਭਾਈ ਜੇ ਤੂੰ ਐਸੇ ਪਰਮਾਤਮਾ ਨੂੰ ਮਿਲਣਾ ਚਾਹੁੰਦਾ, ਇੱਕੋ ਇੱਕ ਪੂਰਾ ਗੁਰੂ ਹੈ ਗੁਰਪ੍ਰਸਾਦ, ਪੂਰੇ ਗੁਰੂ ਦੀ ਕਿਰਪਾ ਨਾਲ ਐਸੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨਾਲ ਤੇਰਾ ਭਾਈ ਮੇਲ ਹੋ ਸਕਦਾ। ਐਸਾ ਗੁਰੂ ਵਿਚੋਲਾ ਤੈਨੂੰ ਮਿਲ ਜਾਏ ਤਾਂ ਪਰਮਾਤਮਾ ਨਾਲ ਤੇਰਾ ਮੇਲ ਬਣਾ ਸਕਦਾ। ਰਾਗ ਸੂਹੀ ਮਹੱਲਾ ਪਹਿਲਾ, ਚੌਪ ਦੇ ਘਰ ਪਹਿਲਾ। ਰਾਗ ਸੂਹੀ ਦਾ ਸ਼ਬਦ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਰਸਨਾ ਤੋਂ ਉਚਾਰਨ ਕਰਦੇ। ਚੌਪ ਦੇ ਚਾਰ ਬੰਦਾਂ ਵਾਲਾ ਇਹ ਸ਼ਬਦ ਘਰ ਪਹਿਲਾ, ਪਹਿਲੇ ਘਰ ਵਿੱਚ ਸ਼ਬਦ ਨੂੰ ਗਾਉਣ ਦੀ ਹਦਾਇਤ ਕਰਦੇ ਨੇ। ਜਿਹੜੀਆਂ ਰਹਾਓ ਦੀਆਂ ਤੁਕਾਂ ਨੇ, ਸ਼ਬਦ ਦਾ ਕੇਂਦਰੀ ਭਾਵ ਹੁੰਦਾ, ਬਾਕੀ ਦੇ ਬੰਦੇ ਦੀ ਵਿਆਖਿਆ ਕਰਦੇ ਨੇ। ਰਹਾਓ ਦੀਆਂ ਤੁਕਾਂ ਨੇ, ਜਪ ਹੋ ਤਾਂ ਏਕੋ ਨਾਮਾ, ਅਪਰ ਨਿਰਾਫਲ ਕਾਮਾ। ਹੇ ਭਾਈ, ਫਿਰ ਤੂੰ ਐਸੇ ਮਾਲਕ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੇ ਗੁਣ 'ਤੇ ਸਰਵਣ ਕਰ ਲਏ ਨੇ। ਹੁਣ ਗੁਣ ਸਰਵਣ ਕਰ ਲਏ ਨੇ ਅਤੇ ਜੇ ਤੂੰ ਚਾਹੁੰਦਾ ਐਸੇ ਪਰਮਾਤਮਾ ਨੂੰ ਮਿਲਣਾ ਤਾਂ ਇੱਕ ਨਾਲ ਜੁੜ ਜਾ। ਇੱਕ ਨਾਲ ਜੁੜਿਆ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦਾ ਮੇਲ ਬਣ ਸਕਦਾ। ਜਪੋ ਤਾਂ ਏਕੋ ਨਾਮਾ, ਇੱਕ ਪਰਮਾਤਮਾ ਦਾ ਨਾਮ ਜਪਣਾ ਕਰ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਖਮਨੀ ਸਾਹਿਬ ਅੰਦਰ ਬਖਸ਼ਿਸ਼ ਕਰਦੇ ਨੇ। ਏਕੋ ਜਾਪ, ਏਕੋ ਸਲਾਹੇ, ਏਕ ਸਿਮਰ, ਏਕੋ ਮਨਾਹੇ। ਜਿੰਨੀ ਵੀ ਬਾਣੀ ਪੜ੍ਹਾਂਗੇ, ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੀ ਇੱਕ ਪਰਮਾਤਮਾ ਦਾ ਪਸਾਰਾ ਹੈ। ਇੱਕ ਨੂੰ ਛੱਡ ਕੇ ਜਿੰਨੇ ਵੀ ਹੋਰ ਕਰਮ ਕਰੇ ਉਹ ਨਿਫਲ ਨੇ, ਅਵਰ ਨਿਰਾਫਲ ਕਾਮਾਂ। ਕਈ ਵਾਰ ਮਨੁੱਖ ਸੋਚਦਾ ਹੈ ਵੀ ਹੋਰ ਜਿੰਨੇ ਵੀ ਅਸੀਂ ਕੰਮ ਧੰਦੇ ਕਰ ਲਏ ਉਹ ਨਿਰਫਲ ਨੇ। ਨਹੀਂ ਭਾਈ, ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਭਾਈ ਕਿਰਤ ਕਰ, ਨਾਮ ਜਪ ਅਤੇ ਵੰਡ ਕੇ ਛਕ, ਉੱਦਮ ਕਰ। ਜਿੰਨੀ ਵੀ ਤੂੰ ਕਮਾਈ ਕਰ ਸਕਦਾ ਕਰ, ਮਾੜੀ ਨਹੀਂ ਚੰਗੀ ਹੈ, ਆਪਣੇ ਪਰਿਵਾਰ ਦੀ ਪਰਵਰਿਸ਼ ਕਰ, ਇਹਦੀ ਪਾਲਣਾ ਕਰ। ਉੱਦਮ ਕਰੇਂਦਿਆਂ ਜੀਉ ਤੂੰ, ਕਮਾਮ ਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਉੱਦਮ ਕਿਰਤ ਕਰਨੀ ਮਾੜਾ ਨਹੀਂ। ਹੋਰ ਕੰਮ ਕਿਹੜੇ ਨੇ? ਕਰਮ ਕਾਂਡਾਂ ਵਿੱਚ ਫਸ ਜਾਣਾ, ਕਰਮ ਕਾਂਡਾਂ ਵਿੱਚ ਫਸ ਕੇ ਆਪਣੀ ਜੀਵਨ ਨੂੰ ਖੁਆਰ ਕਰਨਾ, ਪਰਮੇਸ਼ਰ ਦੀ ਬੰਦਗੀ ਨਾ ਕਰਨੀ, ਸਿਮਰਨ ਨਾ ਕਰਨਾ, ਇਹ ਨੇ ਅਵਰ ਨਿਰਾਫਲ ਕਾਮਾਂ। ਪਾਤਸ਼ਾਹ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਰਹਿਮਤ ਕਰਦੇ, ਭਈ ਪ੍ਰਾਪਤ ਮਾਨਕ ਦੇਹਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਪੋ ਤਾਂ ਏਕੋ ਨਾਮਾ, ਸਤ ਸੰਗਤ ਵਿੱਚ ਮਿਲ ਕੇ ਇੱਕ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੀ
ਸਿਫਤ ਸਲਾਹ ਕਰਨੀ, ਜਪੋ ਤਾਂ ਇੱਕੋ ਨਾਮਾ, ਇੱਕ ਹੀ ਪਰਮੇਸ਼ਰ ਪਰਮਾਤਮਾ ਦਾ ਨਾਮ ਜਪਣਾ ਕਰ। ਆਰੰਭ ਵਿੱਚ ਪਹਿਲੇ ਬੰਦ ਦੁਆਰਾ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਅਸੀਂ ਸਾਰੇ ਜਾਣਦੇ, ਬੀਬੀਆਂ ਸੁਣੀਆਂ ਸਾਰੀਆਂ ਜਾਣਦੀਆਂ ਨੇ ਦੁੱਧ ਨੂੰ ਜਾਗ ਕਿਵੇਂ ਲਾਇਆ ਜਾਂਦਾ, ਮੱਖਣ ਕਿਵੇਂ ਕੱਢਿਆ ਜਾਂਦਾ। ਦੂਸਰੇ ਬੰਦ ਵਿੱਚ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਕਿਵੇਂ ਉਹਨੂੰ ਰਿੜਕਿਆ ਜਾਂਦਾ ਅਤੇ ਪਾਤਸ਼ਾਹ ਜੀ ਰਹਿਮਤ ਕਰਦੇ ਨੇ। ਤੀਸਰੇ ਬੰਦ ਦੁਆਰਾ ਪੰਡਿਤ ਦੀ ਉਤਾਰਨਾ ਦਿੱਤੀ ਨੇ, ਮੂਰਤੀ ਨੂੰ ਡੱਬੇ ਵਿੱਚ ਰੱਖ ਕੇ ਕਿਵੇਂ ਉਹ ਜੀ ਪੂਜਾ ਕਰਦਾ। ਅਖੀਰ ਵਿੱਚ ਸਾਰਿਆਂ ਨੂੰ ਸਤਿਗੁਰੂ ਪਾਤਸ਼ਾਹ ਜੀ ਬਿਆਨ ਕਰਦਿਆਂ ਹੋਇਆਂ ਅਖੀਰ ਵਿੱਚ ਕਹਿੰਦੇ ਨੇ ਕਿ ਮੇਰੇ ਕੋਲ ਕੋਈ ਗੁਣ ਨਹੀਂ, ਪਰਮੇਸ਼ਰ ਵਾਹਿਗੁਰੂ ਪਰਮਾਤਮਾ ਤੋਂ ਮੈਂ ਭਗਤੀ ਤੋਂ ਸਿੱਖਣਾ, ਆਪਣੇ ਆਪ ਨੂੰ ਨਿਮਰਤਾ ਵਿੱਚ ਲੈ ਕੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ। ਭਗਤਹੀਨ ਨਾਨਕ ਜਨ ਜੰਪੈ ਹੌਂਸਾ ਲਾਹੀ ਸੱਚਾ ਸੋਈ, ਇੱਕ ਪਰਮਾਤਮਾ ਨੂੰ ਸਿਫਤ ਸਲਾਹ ਕੀਤਿਆਂ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨਾਲ ਮੇਲ ਬਣ ਸਕਦਾ ਹੈ। ਭਗਤੀ ਤੋਂ ਸਖਣਾ ਨਾਨਕ ਪਰਮਾਤਮਾ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਕਰਦਾ। ਜਦੋਂ ਬਗਦਾਦ ਦੀ ਧਰਤੀ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ ਤਾਂ ਪੀਰ ਨੇ ਤਿੰਨ ਸਵਾਲ ਪੁੱਛੇ ਸੀ। ਕਹਿਣ ਲੱਗੇ, ਪਰਮਾਤਮਾ ਤੋਂ ਪਹਿਲਾਂ ਕੀ ਸੀ, ਪਰਮਾਤਮਾ ਕਿੱਥੇ ਰਹਿੰਦਾ ਹੈ ਅਤੇ ਉਹ ਕਰਦਾ ਕੀ ਹੈ। ਤਿੰਨੇ ਸਵਾਲਾਂ ਦੇ ਸਤਿਗੁਰੂ ਪਾਤਸ਼ਾਹ ਜੀ ਨੇ ਉੱਤਰ ਦਿੱਤੇ ਸੀ। ਸਮਾਂ ਜਿਹੜਾ ਸੀਮਿਤ ਹੈ। ਕਹਿਣ ਲੱਗੀ, ਇੱਕ ਪਰਮਾਤਮਾ ਤੋਂ ਪਹਿਲਾਂ ਜਿਹੜਾ ਕੁਝ ਵੀ ਨਹੀਂ ਸੀ। ਕਹਿਣ ਲੱਗੀ, ਤੂੰ ਗਿਣਤੀ ਸ਼ੁਰੂ ਕਰ। ਉਹਨੇ ਗਿਣਤੀ ਸ਼ੁਰੂ ਕੀਤੀ, ਇੱਕ ਦੋ ਤਿੰਨ। ਕਹਿਣ ਲੱਗੇ, ਰੁਕ ਜਾ, ਇਸ ਤੋਂ ਪਹਿਲਾਂ ਕੀ ਸੀ। ਕਹਿਣ ਲੱਗੇ, ਪਹਿਲਾਂ ਕੁਝ ਨਹੀਂ। ਕਹਿੰਦੇ, ਪਹਿਲਾਂ ਹੈ ਕੁਝ। ਕਹਿਣ ਲੱਗੇ, ਕੀ? ਕਹਿਣ ਲੱਗੇ, ਜ਼ੀਰੋ ਹੈ, ਸਿਫਰ ਹੈ। ਪਰ ਕਹਿਣ ਲੱਗੇ, ਸਿਫਰ ਹੈ, ਸਿਫਰ ਦਾ ਤਾਂ ਕੁਝ ਵੀ ਮੁੱਲ ਨਹੀਂ। ਕਹਿਣ ਲੱਗੇ, ਅਸੀਂ ਸਾਰੇ ਸਿਫਰ ਹਾਂ, ਜ਼ੀਰੋ ਹਾਂ। ਜੇ ਇਹਦੇ ਨਾਲ ਇੱਕ ਜੁੜ ਜਾਏ ਤਾਂ 10 ਬਣ ਜਾਂਦਾ, ਜੇ ਇੱਕ ਸਿਫਰ ਹੋਰ ਜੁੜ ਜਾਏ ਤਾਂ 100, ਇੱਕ ਹੋਰ ਜੁੜ ਜਾਏ ਤਾਂ 1000। ਉਹਦੀ ਕੀਮਤ ਪੈ ਜਾਂਦੀ ਹੈ। ਕਿਵੇਂ? ਕਿਉਂਕਿ ਇੱਕ ਨਾਲ, ਜੇ ਅਸੀਂ ਇੱਕ ਨਾਲ ਜੁੜ ਜਾਈਏ ਤਾਂ ਸਾਡੀ ਵੀ ਕਦਰ ਕੀਮਤ ਪੈ ਜਾਂਦੀ ਹੈ। ਪਾਤਸ਼ਾਹ ਜੀ ਰਹਿਮਤ ਕਰਦੇ ਕਹਿਣ ਲੱਗੇ, ਭਾਈ ਇੱਕ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਤੋਂ ਕੁਝ ਵੀ ਨਹੀਂ, ਇੱਕ ਪਰਮਾਤਮਾ ਹੈ। ਕਹਿਣ ਲੱਗੇ, ਰਹਿੰਦਾ ਕਿੱਥੇ ਹੈ? ਕਹਿਣ ਲੱਗੇ, ਦੁੱਧ ਦੇ ਵਿੱਚ ਮੱਖਣ ਦਿਸਦਾ ਨਹੀਂ ਅਤੇ ਜੇ ਉਹਨੂੰ ਪ੍ਰਾਪਤ ਕਰੀਏ ਤਾਂ ਫਿਰ ਮੱਖਣ ਮਿਲ ਜਾਂਦਾ। ਇਸੇ ਤਰ੍ਹਾਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਸਾਰਿਆਂ ਵਿੱਚ ਵਾਸਾ ਹੈ। ਕਰਦਾ ਕੀ ਹੈ? ਉਹ ਪਰਮਾਤਮਾ ਨੀਵਿਆਂ ਤੋਂ ਉੱਚੇ ਕਰ ਦਿੰਦਾ ਅਤੇ ਉੱਚਿਆਂ ਨੂੰ ਨੀਵੇਂ ਬਣਾ ਦਿੰਦਾ। ਉਹ ਪਰਮਾਤਮਾ ਦਾ ਇਹ ਸੁਭਾਅ ਹੈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਪਾਵਨ ਸ਼ਬਦ ਸਾਡੇ ਹਿਰਦੇ ਅੰਦਰ ਵੱਸ ਜਾਣ, ਸਤਸੰਗ ਦੀਆਂ ਘੜੀਆਂ ਨਾਮ ਦੀ ਦਾਤ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ।

0: ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦੱਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖਸਾਰ, ਕੁਦਰਤ ਪਾਤਾਲੀ ਅਕਾਸੀ ਕੁਦਰਤ ਸਰਬੇ ਆਕਾਰ, ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਵਧੀਆ ਕੁਦਰਤ ਮਾਨ ਅਭਿਮਾਨ, ਕੁਦਰਤ ਪਾਉਣ ਪਾਣੀ ਬਸੰਤਰ

ਪਿੰਡਾਂ ਮੈਂ ਕਿੱਥੇ ਨਾ ਭਾਈ ਰੇ ਬਾਣੀ ਮੜੀ ਮਸਾਣੀ ਅੰਦ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਪੇਟੇ ਸੋ ਸੋ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਇਆ ਸੰਦੇਸੇ ਤੇ ਨੇ ਕੇਵਲ ਹਉ ਮੈਂ ਸ਼ਬਦ ਜਲਾਏ ਪੌੜੀ ਪਾ ਤੇਰੇ।

ਸੱਚ ਤਾਂ ਪਰਜਾਣੇ ਜਾਰੀ ਦੇ ਸੱਚਾ ਹੋਈ ਕੂੜ ਕੇ ਮਲ ਉਤਰੇ ਤਨ ਕਰੇ ਹੱਛਾ ਧੋਏ ਸੱਚ

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਮ ਅਵਗੁਣ ਪਰੇ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖਾਹੀ, ਮਾਇਆ ਮੋਹ ਭਰਮ ਪੇ ਭੁੱਲੇ, ਸਤਿਦਾਰ ਸੁਪ੍ਰੀਤ ਲਗਾਈ, ਇੱਕ ਉਤਮ ਪੰਥ ਸੁਣਿਆ ਗੁਰ ਸੰਗਤ, ਤੇਹੇ ਮਿਲੰਤ ਜਮ ਤ੍ਰਾਸ ਮਿਟਾਈ, ਇੱਕ ਅਰਦਾਸ ਭਾਟ ਕੀ ਰਤ ਕੀ, ਗੁਰ ਰਾਮਦਾਸ ਰੱਖ ਸਰਣਾਈ, ਗੁਰੂ ਰਾਮਦਾਸ ਰੱਖ ਸਰਣਾਈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿਗੁਰੇ ਨਵੇਂ ਜੁਗਾਦਗੁਰੇ ਨਵੇਂ ਸਤਿਗੁਰੇ ਨਵੇਂ ਸ੍ਰੀ ਗੁਰਦੇਵ ਏ ਨਵੇਂ ਅਸ਼ਟਪਦੀ, ਸਿਮਰੋ ਸਿਮਰੋ ਸਿਮਰ ਪਾਵੋ ਕਲ ਕੁਲਿਸ਼ ਤਨ ਮਾਈ ਪਟਾਵ, ਸਿਮਰੋ ਜਾਸ ਸੁੰਬਰੇ ਕੇ ਨਾਮ ਜਪਤੇ ਅਗਣ ਤੈਨੇ ਕੇ ਵੇਦ ਪ੍ਰਾਣ ਸਿਮਰ ਤੋ ਸੁਧਾਖਰ, ਕੀਨੇ ਰਾਮ ਨਾਮ ਇਕਾਖਰ, ਕਿਨਕਾ ਜਿਸ ਜੀਵ ਸਾਵੇ ਤਾਂ ਕੀ ਮਹਿਮਾ ਗਣੀ ਨਾਵੇ, ਕਾਂਕੀ ਏਕੇ ਦਸ ਤੁਹਾਰੋ ਨਾਨਕੁਨ ਸੰਗ ਵੋਹੇ ਉਦਾਰ, ਸੁਖਮਣੀ ਸੁਖ ਅਮਰ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ ਰਹਾਉ, ਪ੍ਰਭ ਕੇ ਸਿਮਰਨ ਗਰਬ ਨਾ ਵਸੈ, ਪ੍ਰਭ ਕੇ ਸਿਮਰਨ ਦੁਖ ਜਮ ਨਸੈ, ਪ੍ਰਭ ਕੇ ਸਿਮਰਨ ਕਾਲ ਪਰ ਹਰੇ, ਪ੍ਰਭ ਕੇ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਿਛੁ ਬਿਘਨ ਲਾਗੈ, ਪ੍ਰਭ ਕੇ ਸਿਮਰਨ ਅਣ ਦੇਨ ਜਾਗੈ, ਪ੍ਰਭ ਕੇ ਸਿਮਰਨ ਪਹੁ ਨਾ ਵਿਆਪੈ, ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕੇ ਸਿਮ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਣ ਦਾ ਨਾਨਕ ਹਰਿ ਰੰਗੈ, ਪ੍ਰਭ ਕੇ ਸਿਮਰਨ ਰਿਧ ਸਿੱਧ ਨਾਉ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਪਤ ਤਤ ਬੁੱਧ, ਪ੍ਰਭ ਕੇ ਸਿਮਰਨ ਜਪ ਤੈ ਪੂਜਾ, ਪ੍ਰਭ ਕੇ ਬਿਨ ਸਿਮਰਨ ਬਿਨ ਸੇ ਦੂਜਾ, ਪ੍ਰਭ ਕੇ ਸਿਮਰਨ ਰੀਠ ਸਨਾਨੀ, ਪ੍ਰਭ ਕੇ ਸਿਮਰਨ ਦਰਗੇ ਮਾਨੀ, ਪ੍ਰਭ ਕੇ ਸਿਮਰਨ ਹੋਈ ਸੁਭਲਾ, ਪ੍ਰਭ ਕੇ ਸਿਮਰਨ ਸੁਫਲ ਫਲਾ, ਸੇ ਸਿਮਰੈ ਜਨਾਬ ਸਿਮਰਾਏ, ਨਾਨਕ ਤਾ ਕੇਰਾ ਗੋਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਦਰੇ ਮੂਚਾ, ਪ੍ਰਭ ਕੇ ਸਿਮਰਨ ਤਿਸਨਾ ਪੂਜਾ, ਪ੍ਰਭ ਕੇ ਸਿਮਰਨ ਸਭ ਕੀ ਸੂਜੈ, ਪ੍ਰਭ ਕੈ ਸਿਮਰਨ ਨਾਇ ਜਮਤਰਾਸਾ, ਪ੍ਰਭ ਕੇ ਸਿਮਰਨ ਪੂਰਨਿਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਇ, ਮਤਨਾ ਵਰਤ ਮਾਇ ਸਮਾਏ, ਪ੍ਰਭ ਜੀ ਪਸੇ ਸਾਧ ਕੀ ਰਸਨਾ, ਨਾਨਕ ਜਨ ਕੈ ਦਾਸਨ ਦਸਨਾ, ਪ੍ਰਭ ਕੋ ਸਿਮਰੇ ਸੇ ਤਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬਹਿਮੂਤਾ ਜੇ, ਪ੍ਰਭ ਕੋ ਸਿਮਰੇ ਸੇ ਸਰਬ ਕਰਾ ਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਤਾਵਨਾ, ਸੇ ਸਿਮਰਨ ਤੇ ਲਾਗੇ ਜਨੇ ਆਪ ਦਿਆਲਾ, ਨਾਨਕ ਜਨ ਕੀ ਮੰਗੀ ਰਵਾਲਾ, ਪ੍ਰਭ ਕੋ ਸਿਮਰੇ ਸੇ ਪਰ ਪੁਕਾਰੀ, ਪ੍ਰਭ ਕੋ ਸਿਮਰੇ ਤਿਨ ਸੁਲਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੇ ਤਿਨ ਸੁਖ ਬਹਾਵੈ, ਪ੍ਰਭ ਕੋ ਸਿਮਰੇ ਤਿਰ ਆਤਮ ਜੀਤਾ, ਪ੍ਰਭ ਕੋ ਸਿਮਰੇ ਤਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿਨਣਤ ਕਨੇਰੇ, ਪ੍ਰਭ ਕੋ ਸਿਮਰੇ ਬਸੇ ਅਰਨੇਰੇ, ਸੰਤ ਕਿਰਪਾ ਤੇਣ ਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਬੂਨ ਚੂਰੈ, ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ, ਪ੍ਰਭ ਕੇ ਸਿਮਰਨ ਨਿਚਲ ਆਸਨ, ਪ੍ਰਭ ਕੇ ਸਿਮਰਨ ਕੌਣ ਵਿਕਾਸਨ, ਪ੍ਰਭ ਕੇ ਸਿਮਰਨ ਅਨਹਤ ਜਨਕਾਰ, ਸੁਖ ਪ੍ਰਭ ਸਿਮਰਨ ਕਾਂਤਨਾ ਪਾਰ, ਸਿਮਰੇ ਸੀ ਤਨ ਜਨਕ ਪ੍ਰਮਿਆ, ਨਾਨਕ ਤਿੰਨ ਜਨ ਸਰਣੀ ਪਿਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਇ, ਹਰ ਸਿਮਰਨ ਪੈ ਸਿੱਧ ਜਤੀ ਦਾਤੇ, ਹਰ ਸਿਮਰਨ ਨੇ ਚੌਕ ਕੁੰਡ ਜਾਤੇ, ਹਰ ਸਿਮਰਨ ਧਾਰੀ ਸਭ ਤਰਣਾ, ਸਿਮਰਨ ਸਿਮਰਨ ਹਰ ਕਾਰਨ ਕਰਨਾ, ਹਰ ਸਿਮਰਨ ਕੀ ਸਗਲੇ ਹਕਾਰਾ, ਹਰ ਸਿਮਰਨ ਮੈਂ ਆਪ ਦਰੰਕਾਰਾ, ਕਰ ਕਿਰਪਾ ਜਿਸ ਆਪ ਪੁਜਾਇਆ, ਨਾਨਕ ਗੁਰਮੁਖ ਸਿਮਰਨ ਤਨ ਪਾਇਆ, ਸਲੋਕ ਧੀਰ ਦਰਦ ਦੁੱਖ ਪੰਜਣਾ, ਕਟ ਕਟ ਨਾਥ ਨਾਥ ਸਰਨ ਤੁਮਾਰੀ ਆਇਓ, ਨਾਨਕੇ ਪ੍ਰਭ ਸਾਥ ਅਸ਼ਟਪਦੀ, ਜੈ ਮਾਤ ਪਿਤਾ ਸੁਤਮੀ ਤਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜਾ ਮਾਂ ਪਿਆਣ ਦੂਰ ਚਮਦਲ ਹੈ ਤੈ ਕੇਵਲ ਨਾਮ ਸੰਗ ਤੇਰੇ ਚਲੈ, ਜੈ ਮੁਸ਼ਕਲ ਹੋਵੇ ਅਤ ਪਾਰੇ, ਹਰ ਕੋ ਨਾਮ ਖੁਨ ਮੈਂ ਉਦਾਰੇ, ਪੁਨਹ ਚਰਤ ਕਰਤਨੀ ਤਰੈ ਹੈ, ਅਨਕ ਪੁਨਹ ਚਰਨ ਕਰਤਨੀ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਮਨ ਮੇਰੇ, ਨੰਗ ਪਾਵ ਕਨੇਰੇ, ਸਗਲ ਸਿਸ਼ਟ ਕੋ ਰਾਜਾ ਦੁਖੀ, ਹਰ ਕਾ ਨਾਮ ਜਾਤ ਸੁਖੀਆ, ਲਾਖ ਕਰੂਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਅਨਕਮਾਇ ਰੰਗ ਤਿਖਨਾ ਬਜਾਵੈ, ਹਰ ਕਾ ਨਾਮ ਜਪਤਿਆ ਕਾਵੈ, ਜੇ ਮਾਰਗ ਜਾਤ ਅਕੇਲਾ ਤੇ, ਹਰ ਨਾਮ ਸੰਗ ਸਵੇਲਾ, ਸਾ ਨਾਮ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ, ਛੂਟ ਨਹੀਂ ਕੋਟ ਲਖਬਾਈ, ਨਾਮ ਜਪ ਨਾਮ ਜਪਤੇ ਪਾਰ ਪਰਾਈ, ਅਨਕ ਵਿਘਨ ਜੇ ਆਏ ਸੰਘਾਰੇ, ਹਰ ਕਾ ਨਾਮ ਤਤਕਾਰ ਉਦਾਰੈ, ਅਣਕ ਜੋ ਜਨਮੇ ਮਰ ਜਾਮ, ਨਾਮ ਜਪਤ ਪਾਵੈ ਵਿਸਰਾਮ, ਹਮੈਲਾ ਮਲਕ ਬੁਨਾ ਤੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪ ਮਨ ਰੰਗ, ਨਾਨਕ ਪਾਈਏ ਸਤਿਕ ਸੰਗ, ਜੇ ਮਾਰਗ ਗਨ ਜਾਏ ਨਾ ਕੁਸਾ, ਹਰ ਕਾ ਨਾਮ ਹੁਆ ਸੰਗ ਤੂਸਾ, ਜੇ ਪੈਂਡੇ ਮਹਿ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਚੰ ਪੰਤ ਰਾਕੂ ਨਸ ਜਾਨੂ, ਹਰ ਕੇ ਨਾਮ ਤੈ ਨਾਲ ਪਛਾਨੂ, ਜਾਮਾ ਪਿਆਣ ਤਪ ਤੁਮ ਕਾਮ, ਤੈ ਹਰ ਕੇ ਨਾਮ ਕੀ ਤੁਮ ਪਰਸ਼ਾਮ,
ਜੈ ਤ੍ਰਿਖਾ ਮਨ ਤੂੰ ਜਾ ਕਰਖੇ ਤੇ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾਂ ਕੇ ਭਰਤਨ ਰਾਮ ਸੰਤ ਜਨਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਊਟ ਹਰ ਕੇ ਨਾਮ ਗੁਰਜਨ ਕੂਟ ਹਰ ਜਸ ਕਰਤ ਸੰਤ ਰਾਤ ਹਰ ਸਤ ਕਮਾਤ ਹਰ ਜਨ ਕੇ ਹਰ ਨਾਮ ਨਿਦਾਨ ਪਾਰ ਬ੍ਰਹਮ ਜਨ ਕੀ ਨਦਾਨ ਮਨ ਤਨ ਰੰਗ ਰਤੇ ਰੰਗ ਕੈ ਨਾਨਕ ਜਨ ਕੈ ਬ੍ਰਿਤ ਵੇਕੇ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੇ ਨਾਮ ਜਨ ਕੋ ਤ੍ਰਿ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਬ ਕਾ ਪਰਿਣਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੂਬਾ ਪਾਈ ਹਰ ਕਾ ਨਾਮ ਜਨ ਕੋ ਭੋਗ ਰਜੋਗ ਹਰ ਨਾਮ ਜਪਤ ਕਸ਼ਨਾ ਉਪਯੋਗ ਹੈ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲਕ ਦੀਨਾ ਹਰ ਤਾਂ ਜਨ ਕੁਆ ਪ੍ਰਭਦੀਨਾ ਹਰ ਹਰ ਜਨ ਕੇ ਉਠਸਤਾਨੀ ਹਰ ਪ੍ਰਤਾਪ ਜਨ ਮਰਨਾ ਜਾਨੀ ਓਤ ਪੋਤ ਜਨ ਹਰ ਸਰਾਤੈ ਸੁਨ ਸਮਾਧ ਨਾਮ ਰਸਮਾਤੇ ਅੱਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟਨੀ ਛਪੇ ਹਰ ਕੀ ਭਗਤ ਮੁਕਤ ਬਹੁ ਕਰੇ ਨੰਗ ਸੰਕੀਰਤੀ ਤਰੇ ਪਾਰ ਜਾਤੇ ਵਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨ ਤਰ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਦਵਸੈ ਸੰਤ ਪ੍ਰਤਾਪ ਤੁਰ ਸਭ ਨਸੈ ਸੰਤ ਕਾ ਸੰਗੁਣ ਭਾਗੀ ਪਾਈ ਹੈ ਸੰਤ ਸੇਵਾ ਨਾਮ ਤਿਆਲੀ ਧਿਆਈ ਹੈ ਨਾਮ ਤੁਲ ਕਸ਼ਵਰਨਾ ਹੋਏ ਨਾਨਕ ਰੂਪ ਨਾ ਪਾਵੇ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਪ ਟੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਬੋਲ ਅਸ਼ਟ ਪਦੇ ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਗਿਆਨ ਯੋਗ ਅਭਿਆਸ ਕਰਮ ਤਮ ਕਿਰਿਆ ਸਕਲ ਤਿਆਗ ਬਨਮ ਦੇ ਫਰਿਆ ਅਨਕ ਪ੍ਰਕਾਰ ਕੀ ਬਹੁ ਚਤਨਾ ਪੁੰਨ ਦਾਨ ਹਉਮੈ ਬਹੁ ਰਤਨਾ ਸੀਰ ਘਟਾਏ ਹਉਮੈ ਕਰਾਤੀ ਵਰਤਨੇ ਕਰੇ ਬਹੁ ਪੌਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਰੂਪ ਨਾਮ ਜਪੀ ਇਕਬਾਰ ਨੌਖੰਡ ਪ੍ਰਿਥਮੀ ਫਿਰੇ ਚਿਰ ਜੀਵੈ ਮਾਹੋ ਦਾਸ ਤਪੀ ਸਰਥੀ ਵੈ ਅਗਨਮਾ

ਸਾਵਨ ਰੂਪ ਤੁਕ ਜਾਏ ਨਾਨਕ ਬੋਲੀ ਸਹਿਸ ਪਾਏ। ਚਾਰ ਪਦਾਰਥ ਜੇਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ, ਜੇਕੋ ਆਪਣਾ ਦੁੱਖ ਮਿਟਾਵੈ, ਹਰਿ ਹਰਿ ਨਾਮ ਹਿਰਦੇ ਸਦਗਾਵੈ। ਜੇਕੋ ਆਪਣੀ ਸੁਭਾ ਲੋਰੇ, ਸਾਧ ਸੰਗੇ ਹੋਮੈ ਸ਼ੋਰੇ, ਜੇਕੋ ਜਨਮ ਮਰਨ ਤੇ ਡਰੇ, ਸਾਜਨਾ ਕੀ ਸਰਣੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੇ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਂ ਕਾ ਮਿਟੇ ਬਵਾਨ, ਆਪਸ ਕੋ ਜੋ ਜਾਣੇ ਨੀਚਾ, ਸੋਗਣੀ ਸਪਤੀ ਉੱਚਾ, ਜਾ ਕਾ ਮਨ ਹੋਏ ਸਗਲ ਕਰੀਨਾ, ਹਰ ਹਰ ਨਾਮ ਤਿੰਨ ਕਟ ਕਰ ਚੀਨਾ, ਮਨ ਆਪਣੇ ਤੇ ਬੁਰਾ ਮਟਾਨਾ, ਪੇਖੀ ਸਗਲ ਸੀ ਸਾਜਨਾ, ਸੁਖ ਦੁਖ ਜਨ ਸਮਦੁਸ਼ਟੇਤਾ, ਨਾਨਕ ਪਾਪ ਪੁੰਨ ਲਈ ਭਾ ਨਿਰਤਨ ਕੋ ਤਨ ਤੇਰੇ ਨਾ ਉਨਥਾ ਕੋ ਤੇਰਾ ਥਾ, ਅਨਮਾਨਿਕ ਪ੍ਰਭ ਤੇਰੋ ਮਾਨ, ਸੰਕਟਾ ਕੋ ਦੇਵ ਉਦਾਨ, ਕਰਨ ਕਰਾਵਣ ਹਾਰ ਸਵਾਮੀ, ਸਗਲ ਕਟਾ ਕੇ ਅੰਤਰ ਜਾਮੀ, ਆਪਣੀ ਗਦਮੇ ਜਾਨੋ ਆਪੇ, ਆਪਣ ਸੰਗਾ ਪ੍ਰਭ ਰਾਤੇ, ਤੁਮ ਰੇਸ਼ ਤੋ ਤੁਮ ਤੇ ਹੋਏ, ਨਾਨਕ ਵਰਨਾ ਜਾਂਸ ਕੋਈ, ਸਰਬ ਧਰਮ ਹੈ ਸੇਸ਼ ਧਰਮ, ਹਰ ਪੂਨਾ ਰਮਨ ਕਰਮ ਨਿਰਮਲ ਕਰਮ, ਸਗਲ ਕਿਰਿਆ ਮੈਂ ਉਤਮ ਕਰਿਆ, ਸਾਸੰਗ ਗੁਰਮੁਤ ਮਲ ਹਿਰਿਆ, ਸਗਲ ਉਦਮ ਮੈਂ ਤੁਮ ਭਲਾ, ਹਰ ਕਾ ਨਾਮ ਜੋ ਪੂਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਾ ਸੁਨ ਸੁਨ ਬਖਾਨੀ, ਸਗਲ ਥਾਨ ਤੇ ਉੱਤਮ ਥਾਨ, ਨਾਨਕ ਜੇ ਕਟ ਵਸੇ ਹਰ ਨਾਮ ਸਲੋਕ, ਨਿਰਗੁਣ ਯਾਰ ਐਨਿਆ, ਸੁਪ੍ਰਭ ਸਦਾ ਸੰਭਾਲ, ਜਿਨਕੀਆ ਤੁਸਚੀਤ ਰੱਖ, ਨਾਨਕ ਨਿਭੀ ਨਾਲ ਅਸ਼ਟਪਦੀ, ਰਮਈਆ ਕੇ ਗੁਣ ਚਿਤ ਪ੍ਰਾਣੀ, ਕਮਣ ਮੂਲ ਤੇ ਕਮ ਦੁਸ਼ਤਾਨੀ, ਜਿਨ ਤੂੰ ਸਾਰ ਸਵਾਰ ਸ਼ਿੰਗਾਰਿਆ, ਗਰਭਗਨ ਵਿੱਚ ਨੀਵ ਵਾਰਿਆ, ਪਾਰ ਬਸਤਾ ਤੁਜੇ ਪਿਆਰੀ ਦੂਧ, ਪਰ ਜੋਗਣ ਪੂਜਨ ਸੁਖ ਸੂਦ, ਬਿਰਧ ਪਿਆਉ ਪੁਰ ਸਖਸੇਨ, ਮੁਖ ਪਿਆਉ ਬੈਠ ਕੋ ਦੇਨ, ਇਹ ਨਿਰਗੁਣ ਗੁਣ ਕਸ਼ੁਨਾ ਬੂਜੈ, ਬਖਸ਼ ਲਿਓ ਤੂੰ ਨਾਨਕ ਸੇਜੈ, ਜੇ ਪ੍ਰਸਾਦ ਧਰ ਉੱਪਰ ਸੁਖ ਵਸੈ, ਸੂਤ ਪ੍ਰਾਤ ਮੀਤ ਪੰਤਾ ਸੰਘਸੈ, ਜੇ ਪ੍ਰਸਾਦ ਪੀ ਬੇਸੀ ਤਜਲਾ, ਸੁਖਦਾਈ ਪਮਨ ਪਾਵ ਕਮਲਾ, ਜੇ ਪ੍ਰਸਾਦ ਭੋਗੇ ਸਭ ਰਸਾ, ਸੰਗ ਸਮਗਰੀ ਸੰਗ ਸਾਤ ਬਸਾ, ਦੀਨੇ ਪਵ ਕਰ ਪਾਵ ਕਰਨ ਤ੍ਰਿਸਨਾ, ਤਿਸ ਤਿਆਗ ਸੰਗਰਚਨਾ, ਐਸੇ ਦੁੱਖ ਮੁਣਤ ਵਿਆਪੇ, ਨਾਨਕਾਰ ਲਿਓ ਪ੍ਰਵਿਆਪੇ, ਆਦਿ ਅੰਤ ਚੁ ਰਾਖਣ ਹਾ, ਤਿਸੋ ਪੀਤ ਨ ਕਰੇ ਗਵਾਰ, ਜਾਂ ਕੀ ਸੇਵਾ ਨਾਮ ਦੁੱਤ ਪਾਵੈ, ਤਾਂ ਸੂ ਮੂੜਾ ਮਨ ਲਾਵੇ, ਜੋ ਠਾਕੁਰ ਸਦ ਸਦਾ ਹਜੂਰੇ, ਤਾਂ ਘੋਂਦਾ ਜਾਂ ਦੂਰੇ, ਜਾਂ ਕੀ ਟੈਲ ਪਾਵੇ ਦੁਰਗੇ ਮਾਨ, ਤੁਸੇ ਵਿਸਾਰੇ ਮੁਕਦੇ ਆ ਜਾਨ, ਸਦਾ ਸਦਾ ਪੂਲਨ ਹਾਰ, ਨਾਨਕ ਰਾਖਣ ਅਪਹਾਰ ਅਪਾਰ, ਰਤਨ ਤਿਆਗ ਕੌਡੀ ਸੰਗਰਚੈ, ਸਾਚ ਛੋੜ ਸੰਗ ਮਚੈ, ਜੋ ਛੱਡਣਾ ਸੋਸਤਰ ਖਰ ਮਾਨੇ, ਛੋੜ ਜੋ ਦੂਰ ਦੂਰ ਪਰਾਂਦੈ, ਛੋੜ ਜਾਏ ਤਿਸਕਾ ਸਰਮ ਕਰੇ, ਸੰਗ ਸਹਾਈ ਤਿਸ ਪਰ ਹਰੇ, ਚੰਦਨ ਲਿਵ ਉਤਾਰੇ, ਤੋਹੇ ਕਰਦ ਪ੍ਰੀਤ ਪਸਮ ਸੰਗ ਹੋਏ, ਆਂਧਕੂਪ ਮੈਂ ਪਤਿਤ ਬਕਰਾਲ, ਨਾਨਕਾਰ ਪ੍ਰਵਦਿਆਲ, ਕਤੂਤ ਪਸੁਕੀ ਮਾਸ ਜਾਤ, ਲੋਕ ਚਾਰਾ ਕਰੇ ਦਿਨ ਰਾਤ, ਬਾਹਰ ਪੇਕ ਅੰਤਰ ਮਲ ਮਾਇਆ, ਸਭ ਸੁਨਾਏ ਕਿਛ ਕਰੇ ਸਪਾਇਆ, ਬਾਹਰ ਗਿਆਨ ਧਿਆਨ ਇਸਰਾਨ, ਅੰਤਰ ਬਾਪੇ ਲੋ ਸਵਾਨ, ਅੰਤਰ ਵਗਨ ਬਾਰ ਤਨ ਸਵਾ, ਗਲ ਪਾਥਰ ਕੈਸੇ ਤਰੇ ਥਾ, ਟਾਂਕੇ ਅੰਤਰ ਵਸੇ ਪ੍ਰਭ ਆਪ, ਨਾਨਕ ਤੇ ਜਨ ਸੰਵਾਦ, ਸੁਣਨ ਦਾ ਕੈਸੇ ਮਾਰਗ ਪਾਵੈ, ਕਰ ਗਏ ਲੇ ਹੋਰ ਨਿਭਾਵੇ, ਕਾਬ ਜਾਰਦ ਬੂਜੇ ਦੋਰਾ, ਨਸਕੀ ਤੂੰ ਸਮਝੀ ਪੌਰਾ, ਕਾਬਸ ਪਰ ਗਾਵੇ ਗੂੰ ਜਦਨ ਕਹਿ ਤੋ ਵਿਸੁਰ ਪੰਗੈ, ਕਹਿ ਪਿਗਲੋ ਪਰਬਤ ਪਾਰ ਪਵਣ, ਨਹੀਂ ਹੋ ਤੋ ਵਾਪਸ ਗਵਨ, ਕਰਤਾਰ ਕਰਨਾ ਮੈਂ ਦਿਨ ਬੇਨਤੀ ਕਰੈ, ਨਾਂਗ ਤੁਮਰੀ ਕਿਰਪਾ ਤਰੇ, ਸੰਗ ਸਹਾਈ ਸੁਆਵੇ ਨਾ ਚੀਤ, ਜੋ ਬਹਿਰਾਈ ਦਾ ਸੁਪੀਤ ਬਲੂਆ, ਕਹਿ ਗਰੇ ਪਿੱਤਰ ਬਸੇ ਅੰਤ ਕੀਨ ਮਾਇਆ ਰੰਗ ਰਸੇ, ਦ੍ਰਿਕੜ ਮਾਨੇ ਮਨੇ ਪ੍ਰਤੀਤ ਕਾਲ ਲਾਵੇ, ਮੀੜ ਮੂੜ ਅਚੀਤ ਬਹਿਰ ਬਰੁਦ ਕਾਮ ਕ੍ਰੋਧ ਮੋਹ ਚੁਤਕਾਰ ਮਾਹੌਲ ਉਪਰੋ, ਆਹੂ ਜੁਗ ਬਿਆਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ, ਤੂੰ ਠਾਕੁਰ ਤੂੰ ਪੈ ਅਰਦਾਸ, ਜੀਉ ਆਪਣ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹੰਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੋਈ ਸੁਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਣੇ, ਨਾਨਕ ਦਾ ਸਦਾ ਕੁਰਬਾਨੀ ਸਲੋਕ, ਦੇਨ ਹਾਰ ਪ੍ਰਭ ਛੋੜ ਕੈ ਲਾਗੇ ਆਨ ਸੁਆਹੇ, ਨਾਨਕ ਹੁਣ ਸੇ ਜਾਈ ਮਨ ਨਾਮੇ ਪਤ ਜਾਏ ਅਸ਼ਟਪਦੀ, ਦਸ ਪਸਤੂਲੇ ਪਾਸੇ ਪਾਵੇ ਬਸਤਕਾਰ ਨੂੰ ਵਾਵੈ, ਇੱਕ ਪੀਨਾ ਦੇ ਦਸ ਪੀ ਰਲੇ, ਤਾਂ ਮੂੜਾ ਕੋਕਾ ਕਰੇ, ਜਿਸ ਠਾਕੁਰ ਸੋ ਨਾਈ ਚਾਰਾ, ਤਾਕੂ ਕੁਝ ਸਦ ਨਮਸਕਾਰ, ਜਾਂ ਕੇ ਮਨ ਲਾਗਾ ਪਰਮ ਬੀਠਾ, ਸਰਬ ਸੁਖਤਾ ਹੋਵਨ ਬੁੱਠਾ, ਜਿਸਨ ਆਪਣਾ ਹੁਕਮ ਬਣਾਇਆ, ਸਰਬ ਸੁਖ ਨਾਨਕ ਤਿੰਨ ਪਾਇਆ, ਅਗਨ ਸਾਹ ਆਪਣੀ ਦੇ ਰਾਸ, ਕਾਤ ਪੀਤ ਪਰਤੇ ਅਣਤੋਲਾਸ, ਆਪਣੀ ਮਾਂ ਸਾਹ ਆਪਣੀ ਅਮਾਨ ਕਸ਼ ਬਾਸ ਸਾਹ ਲਈ, ਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤਾ ਆਪ ਵੇਖ ਹੋਵੇ, ਬਾਰਸ ਕਾ ਵਿਸ਼ਵਾਸ ਨਾ ਹੋਵੇ, ਜਿਸ ਕੀ ਬਸਤ ਸਾਗੇ ਰੱਖ ਕੇ ਪ੍ਰਭ ਕੀਆ ਗਿਆ ਮਾਨੇ ਮਾਥੇ, ਉਸ ਤੇ ਚੌਕਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਪਤ ਮਾਇਆ ਕੇਹੇ ਤੇ ਸਰਪਰੋਵਤ, ਜਾਣਿਆ ਨੇ ਦਬਰ ਕੀ ਛਾਇਆ ਸੋ ਰੰਗ ਲਾਵੈ, ਉਹ ਬਿਨ ਸੇ ਉਹ ਮਨ ਵਸਤਾਵੇ, ਜੂ ਦਿਸ ਚਲਣ ਹਾਰ ਲਪਟਰੇ ਉਤੇ ਅੰਦਰ ਡਾਰ, ਬਟਾਊ ਸੂਜੋ ਲਾਵੇ ਨੇਹ ਤੱਕ ਵਾਤ ਨਾ ਵੇਕੇ, ਮਨ ਹਰ ਕੇ ਨਾਮ ਕੀ ਸੁਖਦਾਈ, ਕਰ ਕਿਰਪਾ ਨਾਨਕ ਪਲੇ ਲਾਈ, ਮਿਥਿਆ ਤਨ ਤਨ ਟਮ ਸਮਾਇਆ, ਮਿਥਿਆ ਮਮਤਾ ਮਾਇਆ, ਮਿਥਿਆ ਰਾਜ ਹੁਣ ਤਨ ਮਾਲ, ਮਿਥਿਆ ਕੰਮ ਕ੍ਰੋਧ ਵਿਕਰਾਲ,
मिथ्या रथ हस्त

यस्त असुवस्त्रा मिथ्या रंग संगमाया पेखस्ता मिथ्या ध्रुव मो विमान मिथ्या पशु प्रकृत गमान अस्त्र भक्त साध की शरण नांग जप जप जीव हर के चरण मिथ्या सर्वन पर निंदा सुने मिथ्या हस्त पद रूप हरे मिथ्या नेत्र पेख प्रतीर बाद मिथ्या रसन पूजन स्वाद मिथ्या चरण पर कार को तहवे मिथ्या मन पर लोल बावे मिथ्या बस लीत बिकारा बिन पूजे मिथ्या ना तन नहीं पर कार मिथ्या बस लीत बिकारा बिन बुझे मिथ्या सब पहे सफल दे नानक हर हर नाम ले वृथ्वी सात की आरजा साच बिना के होवत सूचा बिरथा नाम बिना तने अंध मुखा उतां के दरगंध बिन सिमर दिन रैन बिरथा बहाय मेक बिना जो कीति जाए गोंद भजन बिन बिरथे सब काम जो कृपन केंद्र अस दाम धन तन ते जन जय कर वसे हरण आओ नांग तां के बल बल जाओ रहत अवर कश्यप कमावत मानी प्रीत पुख कंडलाब जानन हार प्रभु प्रवीण बाहर पेख ना काहू पीन अवर प्रदेश आप न कर आवत जावत जन्म मर जिसके अंतर बसी निरंकार जिसकी चित्र संसार जो तो पाने तीन प्रभ जाता नानक जन चरण प्राता करो बेनती पार ब्रह्म सब जाने अपना की आपे माने आपे आप अव करतन बेरा किसे दूर जनावत किसे बजावत नेरा पाप स्यानम सगुल ते रहत सब का जाने आत्म की रहत जिस पावे तिस लै लड़ लाए थान तरन तरिया समाए सो से जिस कृपा करी निपुण जप नान करी सलोक काम क्रोध अर लोभ मोह बिन सजाए अमेव नानक प्रभु शरण आगते कर प्रसाद गुरुदेव अष्टपति जे प्रसाद सती अमृत खाए तिस ठाकुर को रख मन बाय जे प्रसाद सुगंध तन लावे तिसको सुन सिमरत परम गत पावे जे प्रसाद बसे सुख मंदर तिसे त्याय सदा मन अंदर जे प्रसाद गृह संग सुख वसना आठ पैर सिमरत सुनसना जे प्रसाद रंग रसभोग नाम सदा त्यागे त्यावन जोग जे प्रसाद पाठ पर हड़ावे तिसे त्याग तरल लबावे जे प्रसाद सुख सहज सोई जय मान अट पैर तांगा जस भी जय जे प्रसाद तब सब को माने मुक्ता को जस रसन बकाने जे प्रसाद तेरु राता धर्म मान सदा त्याग केवल पार ब्रह्म पाप जी दरगाह प्रभु जी जब दरगाह मान पावे नानक पत सती कर जाप जे प्रसाद रो कंचन दे ही लीवराव तो सुनाव सुने जी प्रसाद तरावला रहत मन सुख पावे हर हर जस कहत जे प्रसाद तरे सकल सिद्ध ठाके मन सरणी पर ठाकुर प्रभु ताके जे प्रसाद तुझको न पहुंचे मन सास सास सिमर प्रभु चे जे प्रसाद भाई दुर्लभ दे नांग ताकी भक्त करे जे प्रसाद अप भरी जय मन तिस सिमरत कास की जय जे प्रसाद हसवस्त आसवारी मन तिस प्रभु को कबू न बसारी जे प्रसाद भाग मिलक तनहा राग प्रोहि प्रभु अपने मरना जिन तेरी मन बनत मनाई उठ पैर सत सिद्ध आई तिसे त्याय जो एकल के इहा हु अनंग तेरी रखे जे प्रसाद करे पुन दान मन अट पैर कर तिसका त्यान जे प्रसाद तू आचार व्यवहारी तिस प्रभु को सास सास धारी जे प्रसाद र सुंदर रूप सु प्रभु समुस्ता अनूप जे प्रसाद रीन की जा सु प्रभु समुस्ता रात जे प्रसाद तेरी पत्र है गुरप्रसाद नक जस कह जे प्रसाद सुने कन्नाद जे प्रसाद बिख बिस्माद जे प्रसाद बोले अमृत रसना जे प्रसाद सुख सहजे बसना जे प्रसाद सहस्त कर तलै जे प्रसाद सुपून फलै जे प्रसाद परमगत पावे जे प्रसाद सुख सहज समावे ऐसा प्रभ त्याग अवर कत लागो गुर प्रसाद नानक मन जागो जे प्रसाद तू प्रकट संसार तिस प्रभ को मूल न मनु विसार जे प्रसाद तेरा प्रताप रे मन मोड़ तू ता को जाप जे प्रसाद कार्ज पूरे तिस जन्म सदा हजूर है जे प्रसाद नु पावे साच रे मन मेरे तू तासुराच जे प्रसाद सब किया तो नानक जाप जपी जप सो जाप जपाई जप सो नाप वैस हर गुण गाओ प्रभ कृपा ते होए प्रगास प्रभु दया ते कमल विगास प्रभ सुप्रसन्न बसे मन सोए प्रभ दया ते मत उत्तम होए सर्वनदान प्रभ तेरी मैं आप कुछ न किन हलिया जित जित जित लाभ तित लगे हरनाथ नानक किन कह कछुन हाथ श्लोक अगम गाद पार ब्रह्म सोए जो जो कह सुमुक्ता हुए सुन मीता नानक बिनवंता साजना की चर्ज कथा अष्टपति साध के संग मुखो जलोत सा संग सगली खोत साधक संग मिटे विमान साधक संग प्रकटे सुग्यान साधक संग पूजे ब्रह्म नेरा सा संग सोहतन वेरा संग संग साधक संग पाई नाम रतन साधक संग प्रजतन साधक महिमा वरने कौन प्राणी नानक सो साधक शोभा ब्रह्माय समानी साधक संग गोचर बलै साधक संग सदा प्रफुलै साधक संग आवे बस पंचा साध संग अमृत रस पंचा साध संग होय सब कीर्तन साधक संग रोहर बैन सत संग दूता आवे साध संग अस्तित मन पावे साध संग अस्तित मन पावे साधक संग माय ते पिन साध संग नानक प्रभु सुप्रसन्न सु साध संग दुसु सामी साधु संग मापनीत
ਸਾਧ ਸੰਗ ਕਿਸੋ ਨਹੀਂ ਪੈਰ, ਸਾਧਕ ਸੰਗ ਨਾ ਬੇਗਾ ਪਹਿਰ, ਸਾਧਕ ਸੰਗ ਨਾ ਹੀ ਕੋ ਮੰਦਾ, ਸਾਧ ਸੰਗ ਜਨ ਪਰਮਾਨੰਦਾ, ਸਾਧਕ ਸੰਗ ਨਾ ਹੀ ਹੋ ਤਾਪ, ਸਾਧਕ ਸੰਗ ਤੁਹਾਡੇ ਸਭੇ ਆਪ। ਆਪੇ ਜਾਣੈ ਸਾਧ ਬੜਾਹੀ, ਨਾਨਕ ਸਾਧ ਪ੍ਰਭੂ ਬਣਿਆਈ। ਸਾਧਕ ਸੰਗ ਨ ਕਬੂ ਧਾਵੈ, ਸਾਧਕ ਸੰਗ ਸਦਾ ਸੁਭਾਵੈ, ਸਾਧ ਸੰਗ ਬਸ ਉਤਲੈ ਸਾਧੂ ਕੇ ਸੰਗ ਦਰਸਾਇ। ਸਾਧਕ ਸੰਗ ਬਸੇ ਥਾਰ ਨੂਚੈ, ਸਾਧੂ ਕੇ ਸੰਗ ਮਹਿਲ ਪਹੁੰਚੈ, ਸਾਧਕ ਸੰਗ ਦ੍ਰਿੜ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ। ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੇ ਕੁਰਬਾਨ, ਸਾਧਕ ਸੰਗ ਸਭ ਕੁਲ ਉਧਾਰੇ, ਸਾਧ ਸੰਗ ਸਾਜ ਮਿਟਮ ਨਿਸਤਾਰੇ, ਸਾਧੂ ਕੇ ਸੰਗ ਸੂਤਨ ਪਾਵੇ ਜਿਸ ਤਨ ਤੇ ਸਭ ਗੁਰ ਸਾਵੇ। ਸਾਧ ਸੰਗ ਧਰਮ ਰੇ ਕਰੇ ਸੇਵਾ, ਸਾਧਕ ਸੰਗ ਸੁਭਾ ਸੁਰਦੇਵਾ, ਸਾਧੂ ਕੇ ਸੰਗ ਪਾਪ ਲਾਇਨ, ਸਾਧ ਸੰਗ ਵਰਤ ਗੁਣ ਗਾਇਨ। ਸਾਧਕ ਸੰਗ ਸਰਬਥਾਨ ਕੰਮ, ਨਾਨਕ ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਾਹੀ ਕਸ਼ਟਾਲ, ਦਰਸ਼ਨ ਪੀਤ ਤੂ ਨਿਆਲ। ਸਾਧਕ ਸੰਗ ਕੁਲਕਤ ਹਰੇ, ਸਾਧਕ ਸੰਗ ਪਰ ਹਰੇ, ਸਾਧਕ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਪਿਛਾਤਾ ਵੇਲਾ। ਜੋ ਇੱਛਾ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਨਿਵਸੈ, ਨਾਨਕ ਤੇਰੇ ਸੰਤੁ ਸਾਧ ਸੁਣ ਵਸੈ, ਸਾਧਕ ਸੰਗ ਸੁਣ ਹਰਣਾਉ, ਸਾਧਕ ਸੰਗ ਹਰ ਕੇ ਗੁਣ ਗਾਓ। ਸਾਧਕ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰਪ ਨਿਸਤਰੈ, ਸਾਧਕ ਸੰਗ ਲੰਗ ਬ੍ਰਹਮ ਬਿਠਾ, ਸਾਧੂ ਕੇ ਸੰਗ ਘਟ ਕਢੀਠਾ, ਸਾਧ ਸੰਗ ਪੈ ਅਗਿਆਕਾਰੀ, ਸਾਧ ਸੰਗ ਪਈ ਹਮਾਰੀ, ਸਾਧਕ ਸੰਗ ਪਟੇ ਸਭ ਰੂਪ, ਨਾਨਕ ਸਾਧ ਪਿੱਟੇ ਸੰਯੋਗ, ਜਾਤ ਸਾਧ ਕੀ ਮਹਿਮਾ ਵੇਦ ਨਾ ਜਾਣੇ, ਜਿੱਤਾ ਸੁਣੇ ਤਿੱਤਾ ਵਖਿਆਨੈ। ਸਾਧਕ ਉਪਮਾ ਤੇ ਗੁਣ ਤੇ ਦੂ, ਸਾਧਕ ਕੁਮਾਰੀ ਪ੍ਰਭੂ, ਸਾਧਕ ਸੁਭਾ ਕਾ ਨਾਈ, ਸਾਧਕ ਸੁਭਾ ਸਦਾ ਬੇਨ, ਸਾਧਕ ਸੁਭਾ ਉੱਚੀ ਉੱਚੀ, ਸਾਧਕ ਸੁਭਾ ਮੂਚ ਤੇ ਮੂਚੀ, ਸਾਧ ਕੀ ਸੁਭਾ ਸਾਧ ਬਣੇ ਆਹੀ, ਨਾਨਕ ਸਾਧ ਪ੍ਰਭ ਪੇਦ ਨਾ ਪਾਈ ਸਲੋਕ, ਮਨ ਸਾਚਾ ਮੁਖ ਸਾਚਾ ਸੋਏ, ਅਵਰਣਾ ਪੇਖੇ ਬਿਨ ਕੋਏ, ਨਾਨਕ ਲਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾਨੰਦ ਲਈ ਜੈਸੇ ਜਲ ਮੇ ਕਮਲਾ ਲਈ, ਬ੍ਰਹਮ ਗਿਆਨੀ ਸਦਾਨੰਦ ਰੂਪ ਜੈਸੇ ਸੂਰ ਕੋ ਸਰਬ ਕਾ ਸੁਖ, ਬ੍ਰਹਮ ਗਿਆਨੀ ਕੇ ਦਿਸ਼ਟ ਸਮਾਨ ਜੈਸੇ ਰਾਜ ਕੋ ਲਾਗੇ ਤੁਲ ਭਵਾਨ, ਬ੍ਰਹਮ ਗਿਆਨੀ ਕੇ ਤੀਰ ਜੇ ਕੋ ਜੋ ਬਸੁਦਾ ਕੋ ਖੋਦੇ ਕੋ ਚੰਦਨ, ਬ੍ਰਹਮ ਗਿਆਨੀ ਕਾ ਹੀ ਗੁਣਾ ਡੰਗ ਜੋ ਭਾਵ ਕਾ ਸਹਿ ਸੁਭਾਵ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲ ਜੈਸੇ ਮਲਾ ਨਾਗੇ ਜਲਾ, ਬ੍ਰਹਮ ਗਿਆਨੀ ਕੇ ਮਨੋ ਪ੍ਰਗਾਸ ਜੈਸੇ ਤਰੁ ਪ੍ਰਿਯ ਆਕਾਸ, ਬ੍ਰਹਮ ਗਿਆਨੀ ਕੇ ਮਤਰ ਸਤਨ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਭਵਾਨ, ਬ੍ਰਹਮ ਗਿਆਨੀ ਉਤੀ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਪਏ ਨਾਨਕ ਜਨ ਪ੍ਰਭਾਵ ਕਰੇ, ਬ੍ਰਹਮ ਗਿਆਨੀ ਸਕਲ ਕਰੀਨਾ ਆਤਮ ਰਸੋ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉੱਪਰ ਮਿਆ, ਬ੍ਰਹਮ ਗਿਆਨੀ ਤੇ ਕਛ ਪੂਰਾ ਨਾ ਪਹਿਆ, ਬ੍ਰਹਮ ਗਿਆਨੀ ਸਦਾ ਸੁੰਦਰ ਸੀ, ਬ੍ਰਹਮ ਗਿਆਨੀ ਕੀ ਦਿਸ਼ਟ ਅਮਰਤ ਵਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ, ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਕਾ ਪਰਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ, ਬ੍ਰਹਮ ਗਿਆਨੀ ਕੈ ਗਰੀਬੀ ਸਾ ਮਾਹਾ, ਬ੍ਰਹਮ ਗਿਆਨੀ ਪਰਪਕਾਰ ਮਾਹਾ, ਬ੍ਰਹਮ ਗਿਆਨੀ ਕੇ ਨਾਹੀ ਧੰਦਾ, ਬ੍ਰਹਮ ਗਿਆਨੀ ਰਤਾਵਤ ਬੰਦਾ, ਬ੍ਰਹਮ ਗਿਆਨੀ ਕੇ ਹੋਏ ਸੁਭਲਾ, ਬ੍ਰਹਮ ਗਿਆਨੀ ਸੁਫਲ ਭਲਾ, ਬ੍ਰਹਮ ਗਿਆਨੀ ਸੰਗ ਸਕਲ ਉਦਾਰ, ਨਾਨਕ ਬ੍ਰਹਮ ਗਿਆਨੀ ਜਪੇ ਸਕ ਸੰਸਾਰ, ਬ੍ਰਹਮ ਕਹਿਣ ਗਿਆਨੀ ਏਕੇ ਰੰਗ, ਬ੍ਰਹਮ ਗਿਆਨੀ ਕੇ ਪਸੀ ਪ੍ਰਭ ਸੰਗ, ਬ੍ਰਹਮ ਗਿਆਨੀ ਕੇ ਨਾਮ ਆਧਾਰ, ਬ੍ਰਹਮ ਗਿਆਨੀ ਕੇ ਨਾਮ ਪਰਿਵਾਰ, ਬ੍ਰਹਮ ਗਿਆਨੀ ਸਦਾ ਸਬਜਗ, ਬ੍ਰਹਮ ਗਿਆਨੀ ਉਤਿਆਗ, ਬ੍ਰਹਮ ਗਿਆਨੀ ਕੇ ਪਰਮਾਨੰਦ, ਬ੍ਰਹਮ ਗਿਆਨੀ ਕਾ ਪੁਰਸਕਾਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ, ਬ੍ਰਹਮ ਗਿਆਨੀ ਕਾ ਬ੍ਰਹਮ ਕਾ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਸੰਹਿਤਾ, ਬ੍ਰਹਮ ਗਿਆਨੀ ਕਹਿ ਹੋਏ ਚਿੰਤ, ਬ੍ਰਹਮ ਗਿਆਨੀ ਕਾ ਨਿਰਮਲਮੰਤਾ, ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਬ੍ਰਹਮ ਗਿਆਨੀ ਕਾ ਤਸ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਏ, ਬ੍ਰਹਮ ਗਿਆਨੀ ਕੋ ਜੀ ਮਹੇਸ਼ ਨਾਨਕ, ਬ੍ਰਹਮ ਗਿਆਨੀ ਪਰਮੇਸ਼ਰ, ਬ੍ਰਹਮ ਗਿਆਨੀ ਕੀਮਤ ਨਾਏ, ਬ੍ਰਹਮ ਗਿਆਨੀ ਕੇ ਸਗਨ ਵਾਏ, ਬ੍ਰਹਮ ਗਿਆਨੀ ਕੇ ਕੌਣ ਜਾਣੇ ਪੀਤ, ਬ੍ਰਹਮ ਗਿਆਨੀ ਕੋ ਸਦਾ ਦੇਸ, ਬ੍ਰਹਮ ਗਿਆਨੀ ਕਾ ਕਸਿਆ ਨਾ ਜਾਏ ਦਾਖਰ, ਬ੍ਰਹਮ ਗਿਆਨੀ ਸਿਰਫ ਕਾ ਠਾਕਰ, ਬ੍ਰਹਮ ਗਿਆਨੀ ਕੇ ਬ੍ਰਹਮ ਗਿਆਨੀ ਵਿੱਚ ਕੌਣ ਬਖਾਨੇ, ਬ੍ਰਹਮ ਗਿਆਨੀ ਕੀ ਗਿਤ, ਬ੍ਰਹਮ ਗਿਆਨੀ ਜਾਣੇ, ਬ੍ਰਹਮ ਗਿਆਨੀ ਕੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਸਲੋਕ, ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸ੍ਰਿਸ਼ਟੀ ਕਰਤਾ, ਬ੍ਰਹਮ ਗਿਆਨੀ ਸਤ ਜੀਵੇ ਨੀ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਕੀ ਸੋਭਾ, ਬ੍ਰਹਮ ਗਿਆਨੀ ਬਣੀ ਨਾਨਕ, ਬ੍ਰਹਮ ਗਿਆਨੀ ਤਨ ਸਰਬ ਕਾ ਤਨੀ ਸਲੋਕ, ਉਰ ਤਾਰੈ ਜੋ ਅੰਤਰਨਾਮ, ਸਰਬ ਮੈਂ ਭੇਖੇ ਭਗਵਾਨ, ਨਿਮਕ ਨਿਮਕ ਠਾਕੁਰ ਨਮਸਕਾਰੇ, ਨਾਨਕ ਉਪਰ ਸਗਲ ਨਿਸਤਾਰੇ ਅਸ਼ਟਪਦੀ। ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਭਾਤਰੈ ਰੂਪ ਨਾ ਪੇਖੇ ਨੇਤਰ, ਸਾਧਕੀ ਟਹਿਲ ਸੰਸੰਗ ਹੇਤ, ਕਰਨ ਨਾ ਸੁਣੇ ਕਾਹੂ ਕੀ ਨੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੇ, ਮਨ ਕੀ ਵਾਸਨਾ ਮਨ ਤੈ ਡਰੈ, ਇੰਦਰੀ ਜੰਤ ਪਚ ਤੁਕ ਤੇ ਰਹਿਤ, ਨਾਨਕ ਊਟ ਮਦੇ ਕੋ ਐਸਾ ਬਸ, ਬੈਸ ਨੂੰ ਸੋਜ ਉਸ ਉੱਪਰ ਸੋ ਪ੍ਰਸੰਨ, ਬਿਸਨ ਕੀ ਮਾਇਆ ਤੇ ਹੋਏ ਪਿੰਨ,
ਕਰਮ ਕਰਤ ਹੋਵੇ ਨਾ ਕਰਮਾ ਤਿਸ ਪੈਸ ਨੂੰ ਕਰ ਨਿਰਮਲ ਤਨਮ ਕਾਉ ਫਲ ਕੀ ਇੱਛਾ ਨਿਭਾਸ਼ਾ ਕੇਵਲ ਭਾਗ ਕੀਰਤਨ ਸੰਗ੍ਰਹਿ ਚ ਮਨ ਤਨ ਅੰਤਰ ਸਮੂਹ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜ ਇਨਾਮ ਜਪਾਵੇ ਨਾਨਕ ਵੈਸਨ ਪਰਮਗਤ ਪਾਵੇ ਭਗਵਤੀ ਭਗਵੰਤ ਭਗਤ ਕਾਰ ਅੰਗ ਸਕਲ ਤਿਆਗੇ ਦੁਸ਼ਟਕਾਰ ਸੰਗ ਬਨਸੇ ਬਿਨਸੇ ਸਗਲਾ ਪਰਮ ਕੁਰ ਪੂਜੇ ਪੁਰ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸਖ ਪਾਪਾ ਮਲ ਕੋਵੈ ਤਿਸ ਭਗਵਤੀ ਕੀ ਮਤ ਉਤਮ ਹੋਏ ਭਗਵੰਤ ਕੀ ਟਹਿਲ ਕਰੇ ਨਿਤ ਨੀਤ ਮਨ ਤਨ ਅਰਪੇ ਵਿਸ਼ਨ ਪ੍ਰੀਤ ਹਰ ਕੈ ਚਰਨ ਹਿਰਦ ਵਸਾਵੇ ਨਾਨਕੈ ਸਭ ਗਉਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਭੂ ਦੇ ਨਾਮ ਨਾਮ ਆਤਮ ਹੈ ਸੋ ਦੇ ਰਾਮ ਨਾਮ ਸਾਰਸ ਪੀ ਇਸ ਪੰਡਿਤ ਕੇ ਪ੍ਰੀ ਸਭ ਜੀ ਵੈਰ ਕੀ ਕਥਾ ਹਿਰਦ ਵਸਾਵੇ ਸੋ ਪੰਡਿਤ ਜੂਣ ਨਾਵੇ ਵੇਦ ਪ੍ਰਾਣ ਸਿਮਰਤ ਪੂਜੈ ਮੂਲ ਸੁਖੋ ਮੈਂ ਜਾਣੇ ਸਤੂਲ ਚੌਵਰਨਾ ਕੋ ਦੇ ਪ੍ਰਦੇਸ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚੌਵਰਨਾ ਮੈਂ ਜਪੇ ਗਉ ਨਾਮ ਜੋ ਜੋ ਜਪੇ ਤਿਸ ਕੀ ਕਤ ਹੋਏ ਸਾਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਤਾਰੇ ਪਸ ਪ੍ਰੀਤ ਮੁਕਤ ਪਾਤਰ ਕੋ ਤਾਰੇ ਸਰੂ ਰੂਪ ਕਾ ਉਕਤ ਨਾਮ ਕਲਿਆਣ ਰੂਪ ਅੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾ ਤਿਸ ਮਨੈ ਜਿਸ ਲਿਖਿਆ ਤੁਰ ਕਰਮ ਜਿਸ ਕੇ ਮਨ ਪਾਰ ਬ੍ਰਹਮ ਕੇ ਨਵਾਸ ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਤ ਸੰਦਰ ਪੈਦਨ ਪਾਇਆ ਸਦਾ ਹਰ ਜਾਣ ਸੋ ਦਾਸ ਤਰਗੇ ਪਰਵਾਨ ਆਪਣੇ ਦਾਸ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਨ ਮੁਕਤ ਸੋ ਕਹਾਵੇ ਤੈਸਾ ਹਰਕ ਤੈਸਾ ਅਸੋਕ ਸਥਾਨ ਤੈ ਨੇ ਵਿਯੋਗ ਤੈਸਾ ਸਵਰਨ ਤੈਸੀ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਈ ਸਭ ਜੁਗਤ ਨਾਨਕ ਉਪਰ ਕਹੀਏ ਜੀਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਹੂ ਜਿਤ ਜਿਤ ਕਾ ਰਾਖੇ ਤੈਸਾ ਤਿੰਨਾ ਆਪੇ ਕਰਨ ਕਰਾਵਣ ਜੋਗ ਪ੍ਰਭਾਵੇ ਸੋਈ ਫੋ ਹੋਗ ਪਸਰਿਆ ਰੰਗ ਖੰਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਤੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਪੈ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨਾ ਪਾਰ ਵਾਰ ਨਾਨਕ ਰਚਨਾ ਪ੍ਰਭ ਰਚੇ ਬਹੁ ਵਿਦ ਅਨਕ ਪ੍ਰਕਾਰ ਇਸ਼ਟਪਤੀ ਕਈ ਕੋਟ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਾਈ ਤੀਰਥਵਾਸੀ ਕਈ ਕੋਟ ਪਨ ਪਰਮੇਂਦਾਸੀ ਕਈ ਕੋਟ ਪਿਤ ਕੇ ਸਰੋਤੇ ਕਈ ਕੋਟ ਤਪਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਹੀ ਕਈ ਕੋਟ ਕਵਕਾ ਵਿਚਾਰੈ ਕਈ ਕੋਟ ਨਮਤ ਨਾਮ ਤੇ ਆਵੈ ਨਾਨਕ ਕਰਤੇ ਕਾਂਤ ਨਾਮ ਪਾਵੈ ਕਈ ਕੋਟ ਪੈ ਭਵਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਆਪੀ ਗਤਮ ਨਕੂਰ ਕਈ ਕੋਟ ਪਰਤਰ ਕੁਹਰੈ ਕਈ ਕੋਟ ਪਰਤੁਖ ਨਾ ਕਰੈ ਕਈ ਕੋਟ ਮਾਇਆ ਸਰਮ ਵਾਹੇ ਕਈ ਕੋਟ ਪ੍ਰਦੇਸ਼ ਪਰਮਾਵੈ ਜਿਤ ਜਿਤ ਲਾਭ ਉਤਿਤ ਲਗਨਾ ਨਾਨਕ ਕਰਤੇ ਕੇ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਿਤ ਜੋਗੀ ਕਈ ਕੋਟ ਰਾਜ ਰਸ ਭੋਗੀ ਕਈ ਕੋਟ ਭਗਤੀ ਸਰਵ ਪਾਏ ਕਈ ਕੋਟ ਪਾਤਰ ਪਿਰਕਣ ਬਚਾਏ ਕਈ ਕੋਟ ਪਨਪਣੀ ਬਸੰਤਰ ਕਈ ਕੋਟ ਦਿਸਮ ਮੰਡਲ ਕਈ ਕੋਟ ਸਸਿਆ ਸੁਰਨ ਖੱਤਰ ਕਈ ਕੋਟ ਦੇਵਤਾਨ ਇੰਦਰ ਸਿਰ ਸਤਰ ਸਗਲ ਸਮੱਗਰੀ ਆਪਣੇ ਸੁਤਾਰੇ ਨੰਗ ਜਿਸ ਜਿਸ ਪਾਵੈ ਤਿਸ ਤਿਸ ਨਿਸਤਾਰੇ ਕਈ ਕੋਟ ਰਾਜ ਸਤਾਮ ਸਾਧ ਕਈ ਕੋਟ ਪੇਦ ਪ੍ਰਾਣ ਸਿਮਰਤਾ ਰਸਾਸਤ ਕਈ ਕੋਟ ਕੀ ਰਤਨ ਸੰਬੰਧ ਕਈ ਕੁਨਾਨ ਪ੍ਰਗਾਜਨ ਕਈ ਕੋਟ ਕੀ ਚਰਜੀਵੈ ਕਈ ਕੋਟ ਕ੍ਰਿਮਿਨ ਸਵਰਨ ਤੀਵੇ ਕਈ ਕੋਟ ਚੱਕ ਸਾਚ ਕਈ ਕੋਟ ਕੂਤ ਪੇਦ ਸੁੱਖ ਮਰਗਾਸ ਸਭ ਤੇ ਨੇਰੇ ਸਭੂ ਤੇ ਦੂਰ ਨਾਨਕਾ ਪਿਲਪ ਤਰਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੇ ਕਈ ਕੋਟ ਨਰਕ ਸੁਰਗ ਨਿਵਾਸੇ ਕਈ ਕੋਟ ਜਿਨਮਾ ਜੀਵੈ ਮਰੇ ਕਈ ਕੋਟ ਬਜੋਨੀ ਫਿਰੈ ਕਈ ਕੋਟ ਪੈਠ ਕਿਆ ਵੀ ਕਈ ਕੋਟ ਕਲ ਤੱਕ ਪਾਵੇ ਕਈ ਕੋਟ ਕੀਤਨਵੰਤ ਕਈ ਕੋਟ ਮਾਇਆ ਜਿੰਦ ਜੈ ਜੈ ਪਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੇ ਆਤੇ ਕਈ ਕੋਟ ਪਹਿ ਬਿਰਾਗੀ ਰਾਮ ਨਾਮ ਸੰਗਤਨ ਲਾਗੀ ਕਈ ਕੋਟ ਪ੍ਰਭ ਕੋ ਖੋਜਨ ਤੇ ਆਤ ਮੈਂ ਬਾਰ ਬ੍ਰਹਮ ਹੰਤੇ ਕਈ ਕੋਟ ਦਸਮ ਪਰ ਪਿਆਸ ਤਨ ਕੋ ਮਿਲੇ ਪ੍ਰਭੂ ਨਾਸ ਕਈ ਕੋਟ ਮੰਗੀ ਸੰਸੰਗ ਬਾਰ ਬ੍ਰਹਮ ਤਨ ਲਾਗਾ ਰੰਗ ਜਨ ਕੋ ਹੋਏ ਆਪ ਸੁ ਪ੍ਰਸੰਨਾ ਦੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ਼ ਪ੍ਰਮਨ ਕਈ ਕੋਟ ਅਵਤਾਰ ਕਈ ਜੁਗਤ ਕਿਨ ਵਿਸਤਾਰ ਕਈ ਵਾਰ ਪਸਰੂਪਾ ਸਾਸ ਦਸ ਦਾ ਓੰਕਾਰ ਕਈ ਕੋਟ ਕਿਨ ਵਿਪਾਤ ਪ੍ਰਭ ਤੋਂ ਪ੍ਰਭ ਸਮਾਤ ਪ੍ਰਭ ਤੇ ਹੋਏ ਪ੍ਰਭ ਮਾਏ ਸਮਾਤ ਤਾਂ ਕੈਮਤ ਨਾ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟਾ ਪਾਰਨ ਕੀ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤੱਤ ਕੇ ਬੇਤੀ ਸਦਾਨ ਹਾਰੇ ਕੁਨ ਤਰੇ ਕਈ ਕੋਟ ਨਾਮ ਰਸਪੀ ਵੇਰ ਅਮਰ ਪੈ ਸਤੀ ਜੀਵੇ ਕਈ ਕੋਟ ਨਾਮ ਗੁਣ ਗਾਵੈ ਤੁਮ ਰਸ ਸੁਖ ਸਹਿ ਸਮਾਵੈ ਆਪਣੇ ਜਨ ਕੋ ਸਾਹ ਸਾਹ ਸਮਾਰੇ ਨਾਨਕੋ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਰ ਪ੍ਰਭ ਇੱਕ ਹੈ ਦੂਸਰ ਨਾਹੀ ਕੋਏ ਨਾਨਕ ਤਸਫਲ ਹਰਨੈ ਜਲ ਤਲ ਮਈਅਲ ਸੋਈ ਅਸ਼ਟਪਤੀ ਕਰਨ ਕਰਾਵਣ ਕਰਨੇ ਯੋਗ ਜੋ ਤਿਸ ਪਾਵੇ ਸੋਈ ਹੋ ਕਿਨ ਮੈਂ ਥਾਪ ਥਾਪ ਨਾਰਾ ਤਨਿਕ ਛਪਾਰਾ ਵਾਰ ਹੁਕਮੇ ਧਾਰ ਦ੍ਰਿੜਹਾਵੈ ਹੁਕਮੇ ਜੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨੰਗ ਸਮੈ ਰਹਿ ਸਮਾਈ ਪ੍ਰਭ ਪਾਵੇ ਮਨ ਕਤ ਪਾਵੇ ਪ੍ਰਭ ਪਾਵਤਾ ਪਾਤਰਾਏ ਪ੍ਰਭ ਪਾਵੇ ਬਿਨ ਸਾਸ ਤੇ ਰਾਖੇ ਪ੍ਰਭ ਪਾਵਤਾ ਹਰ ਗੁਣ ਪੱਖ ਹੈ
प्राप पावे ता पुत दुदारे आप करे अपन विचारे दूह सरे कह स्वामी गेले बक्से अंतर जामी सु पावे सुकार करावे नानक दृष्टि अवरण आवे कहो अनुक ते क्या हो आवे ज्योतिष पावे सोई कराय सकिया तू तो सब कुछ लै ज्योतिष पावे सोई कराय अणजाणत बिख्या मेरा चे जी जानता अपना आप बचे परमे भूला दै दिसावे नु प्रचार कुंड फिर आवे कर कृपा जिस अपनी भक्ति नानक ते जन नाम लै खिन मै नीच कीट गुरु राज प्रभु बारवन गरीब नवाज ਜਾਂ ਕਾ ਦ੍ਰਿਸ਼ਟ ਕਸੁਨਾ ਆਵੇ ਤਿਸ ਤਤਕਾਲ ਤੈ ਤਿਸ ਤਤਕਾਲ ਦੇ ਘਟਾਵੇ ਜਾ ਕੋ ਆਪਣੀ ਕਰੇ ਵਸੀਸਤਾ ਕਾ ਲੇਖਾ ਨਗਨ ਜਗਦੀਸ਼ ਜੀਵ ਪਿੰਡ ਸਭ ਤਿਸਕੀ ਰਾਸ ਕਟਕਰ ਪੂਰਨ ਪਰਮ ਪ੍ਰਕਾਸ਼ ਆਪਣੀ ਬਣਤਾ ਬਣਾਈ ਨਾਮ ਜੀਵੇ ਦੀ ਇੱਕ ਬੜਾਈ ਸਕਾ ਬਲ ਨਾਈ ਸਾਥ ਕਰਨ ਕਰਾਮ ਸਰਬ ਕੋ ਨਾਥ ਆਗਿਆਕਾਰੀ ਬਪੂ ਰਾਜੀਓ ਜੋ ਤਿਸ ਪਾਵੈ ਸੋਈ ਫਨ ਤੇਓ ਕਪੂ ਊਚ ਨਿਚ ਮੈਂ ਬਸੈ ਕਬੂ ਸੋਕ ਹਰਕ ਰੰਗ ਹਸੈ ਕਬੂ ਨਿੰਦ ਵਿਵਹਾਰ ਕਬੂ ਊਬ ਆਸ ਪਿਆਲ ਕਬੂ ਬੇਤਾ ਬ੍ਰਹਮਚਾਰ ਨਾਨਕਾ ਮਲਾਵਨਹਾਰ ਕਬੂ ਉਨਤ ਕਰੇ ਬਪਾਤ ਕਬੂ ਸੋਏ ਰਹਿ ਦਿਨ ਰਾਤ ਕਬੂ ਬਹੁ ਮਹਾਂ ਕ੍ਰੋਧ ਬਕਰਾਲ ਕਬੂ ਸੁਰਬ ਕੀ ਹੋਤਰਵਾਲ ਕਬੂ ਹੋਏ ਬਹਿ ਪੇਟ ਰਾਜਾ ਕਬੂ ਭਾਰੀ ਨੀਚ ਕਾ ਸਾਜਾ ਕਬੂ ਅਪਕੀਰਤ ਮੈਂ ਆਵ ਕਬੂ ਭਲਾ ਭਲਾ ਕਹਾਵੇ ਜੋ ਪ੍ਰਭ ਰਾਖੇ ਤਿਵ ਹੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ ਕਬੂ ਹੋਏ ਪੰਡਤ ਕਰੇ ਬਖਿਆਨ ਕਬੂ ਮੋਹ ਧਾਰੀ ਲਾਵ ਧਿਆਨ ਕਬੂ ਤਟ ਕੀਰਤ ਸੁਨਾ ਕਬੂ ਸਿਰਸਾ ਮੁਕਿਆਨ ਕਬੂ ਕੀਰਤ ਅਸਤੰਗ ਜੀਆਨ ਜੋ ਪਰਮੇ ਪਰਮੀਆਂ ਨਾਨਾ ਰੂਪ ਜੋ ਸਵਾਗੀ ਦਿਖਾਵੇ ਜੋ ਪ੍ਰਭਾਵੇ ਜੋ ਪ੍ਰਭਾਵੇ ਤੇ ਮਨ ਚਾਵੇ ਜੋ ਤਿਸ ਪਾਵੇ ਸੋਏ ਹੋਏ ਨਾਂਗ ਦੂਜਾ ਵਰਨ ਕੋ ਇਸ ਕਬੂ ਸਾ ਸੰਗ ਤੇ ਪਾਵੇ ਸਤਨ ਤੇ ਵਰਨਾ ਹੋਵੇ ਵਾਹਰਨਾ ਆਵੇ ਅੰਤਰ ਗਿਆਨ ਪ੍ਰਕਾਸ਼ ਤਨ ਕਾ ਨਹੀਂ ਬਿਨਾ ਸਮਾਨਤਾ ਨਾਵਰ ਤੇ ਇੱਕ ਰੰਗ ਸਦਾ ਵਸੇ ਪਰ ਬ੍ਰਹਮ ਕੇ

ਤੋ ਸਤਿ ਪ੍ਰਭ ਸੁਆਮੀ ਗੁਰਪ੍ਰਸਾਦ ਕਿਨਿਆ ਵਿਖਿਆਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਦੇ ਕਿਨਿਆ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵਣ ਵਿਖਿਆਨੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬੋਰੇ ਅਵਤਾਰ ਅਸ਼ਟਪਦੀ ਸੰਤ ਕੈ ਦੁਖਣ ਆਰ ਜਾ ਘਟੈ ਸੰਤ ਕੈ ਦੁਖਣ ਜਮ ਤੇ ਨਹੀਂ ਛੁਟੈ ਸੰਤ ਕੈ ਦੁਖਣ ਸੁਖ ਸਭ ਜਾਏ ਸੰਤ ਕੈ ਦੁਖਣ ਨਰਕ ਮੈਂ ਪਾਏ ਸੰਤ ਕੈ ਦੁਖਣ ਮਤ ਹੋਏ ਮਲੀਨ ਸੰਤ ਕੈ ਦੁਖਣ ਸੋਭਾ ਤੇਹੀਨ ਸੰਤ ਕੇ ਤੇ ਗੁਰਖੇ ਨਾ ਕੋਈ ਸੰਤ ਕੈ ਦੁਖਣ ਦਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੈ ਨਿੰਦਕ ਤੇ ਸੰਤ ਕੈ ਦੁਖਣ ਤੇ ਮੁੱਖ ਭਵੈ ਸੰਤਨ ਕਹਿ ਦੁਖਨ ਕਾਗ ਜਿਉਂ ਲਵੈ ਸੰਤਨ ਕਹਿ ਦੁਖਨ ਸਰਪ ਜਿਉਂ ਪਾਏ ਸੰਤ ਕਹਿ ਦੁਖਨ ਤ੍ਰਿਗ ਜਿਉਂ ਕਰਮਾਏ ਸੰਤਨ ਕਹਿ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕਹਿ ਦੁਖਨ ਸਭ ਕੋਸ਼ ਚਲੈ ਸੰਤ ਕਹਿ ਦੁਖਨ ਤੇਜ ਸਭ ਜਾਏ ਸੰਤ ਕਹਿ ਦੁਖਨ ਨੀਚ ਨਿਚਾਏ ਸੰਤ ਦੁਖੀ ਕਥਾ ਕੋ ਨਾਏ ਨਾਨਕ ਸੰਤ ਭਾਵੇ ਤਾਂ ਉਹ ਵੀ ਗਤ ਪਾਏ ਸੰਤ ਕਨਿੰਦਕ ਮਾਂ ਤਾਈ ਸੰਤ ਕਨਿੰਦਕ ਅੰਟੇ ਕੰਨਾ ਪਾਈ ਸੰਤ ਕਨਿੰਦਕ ਮਾਂ ਧਿਆਰਾ ਸੰਤ ਕਨਿੰਦਕ ਪਰਮੇਸ਼ਰ ਮਾਰਾ ਸੰਤ ਕਨਿੰਦਕ ਰਾਜ ਤੇਹੀਨ ਸੰਤ ਕਨਿੰਦਕ ਦੁਖੀ ਯਾਰ ਦੇਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਸਦਾ ਬਿਜੋਗ ਸੰਤ ਕੇ ਨਿੰਦਾ ਦੁਖ ਮੈਂ ਦੋਖ ਨਾਨਕ ਸੰਤ ਭਾਵੈ ਤਾਂ ਉਸਕਾ ਵੀ ਹੋਏ ਮੋਖ ਸੰਤ ਕੇ ਦੁਖੀ ਸਦਾ ਭਵਿੱਤੋ ਸੰਤ ਕੇ ਦੁਖੀ ਕਿਸੇ ਕਾ ਨਹੀਂ ਮਿੱਤੋ ਸੰਤ ਕੇ ਦੁਖੀ ਕੋ ਡਾਉਣ ਲੱਗ ਗਿਆ ਸੰਤ ਕੇ ਦੁਖੀ ਕੋ ਸਭ ਤਿਆਗਿਆ ਸੰਤ ਕਾ ਦੁਖੀ ਮਾਂਘਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖਣਾ ਸੁਖ ਤੇ ਟਰੈ ਸੰਤ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਕੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਭਾਵੇ ਤਾਂ ਲਏ ਮਿਲਾਏ ਸੰਤ ਕਾ ਦੁਖੀ ਅੱਧ ਬੀਤ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕਾ ਦੁਖੀ ਕੋ ਦਿਆਣ ਭਰਮਾਈ ਆ ਸੰਤ ਕਾ ਦੁਖੀ ਉਜੜ ਪਾਈ ਆ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤ ਕੀ ਲੋਤਾ ਸੰਤ ਕੇ ਦੁਖੀ ਕੀ ਜੜ ਕਿਛ ਨਾਏ ਆਪਣ ਬੀਜਾ ਪੇ ਖਾਏ ਸੰਤ ਕੇ ਦੁਖੀ ਕੋ ਅਵਰਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲਏ ਉਭਾਰ ਸੰਤ ਕਾ ਦੁਖੀ ਉਂ ਬਿਲ ਲਾਏ ਜਿਉਂ ਜਲ ਵੀ ਹੁਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜਿਉਂ ਭਾਵ ਕੀਂਦ ਨਹੀਂ ਧਰਾਪੈ ਸੰਤ ਕਾ ਦੁਖੀ ਛੁੱਟੇ ਅਕੇਲਾ ਜਿਉਂ ਬੁਆੜ ਤਿਲਕੇ ਤਮਾਏ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿ ਤੋ ਸੰਤ ਕਾ ਦੁਖੀ ਸਦ ਮਿੱਥਿਆ ਕੈਤ ਕਿਰਤ ਨਿੰਦ ਕਤੁਰ ਹੀ ਪੈਆ ਨਾਨਕ ਜੋ ਤਿਸ ਭਾਵੈ ਸੋ ਇੱਥੇ ਆ ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ ਸੰਤ ਕਾ ਦੁਖੀ ਕੋ ਦਰਗਾਹ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈ ਆ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈ ਹੈ ਸੰਤ ਕੇ ਦੁਖੀ ਕੀ ਭੁਜੈ ਨਾ ਆਸਾ ਸੰਤ ਕੇ ਦੁਖੀ ਉੱਠ ਚੱਲਿਆ ਨਿਰਾਸਾ ਸੰਤ ਕੇ ਦੁੱਖ ਨਿਤਸ਼ਟੈ ਕੋਏ ਜੈਸਾ ਭਾਵੈ ਤੇ ਐਸਾ ਕੋਈ ਹੋਏ ਪੈ ਕਿਰਤਨਾ ਮਿਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਘਟ ਦਿਸਕੈ ਉਹ ਕਰਨੈ ਹਾਰ ਸਦਾ ਸਦਾ ਦਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਕੀ ਰਾਸ ਹੋ ਸਕ ਪਿਸ਼ਵਰ ਤੈ ਦਿਸਕਾ ਕੀ ਆ ਜੈਸਾ ਕਰੇ ਤੈਸਾ ਕੋਥੀ ਆ ਆਪਣਾ ਖੇਲ ਆਪ ਕਰਨੈ ਹਾਰ ਦੂਸਰਾ ਕੌਣ ਕਾਮ ਵਿਚਾਰ ਜਿਸਨੂੰ ਕਿਰਪਾ ਕਰੇ ਤੈਸਾ ਆਪਣ ਨਾਮ ਦੇ ਬਟਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੁਰਜ ਨੂੰ ਸਿਮਰੋ ਹਰ ਹਰ ਰਾਏ ਕਾ ਸਰ ਮਨ ਰੱਖੋ ਨਾਨਕ ਦੁੱਖ ਭਰਮ ਪਹੁੰਚ ਜਾਏ ਅਸ਼ਟਪਦੀ ਮਾਨੋ ਕੀ ਟੇਕ ਬਿਰਤੀ ਸਭ ਜਾਨ ਦੇਵਨ ਕੋ ਇੱਕੈ ਭਗਵਾਨ ਜਿਸ ਕੈ ਦੀਆ ਰਹਿ ਅਗਾਏ ਬੌਰ ਤ੍ਰਿਸ਼ਨਾ ਲਾਗੇ ਆਏ ਮਾਰੈ ਰੱਖੇ ਕੋ ਆਪ ਮਾਨੁਖ ਕਹਿ ਕਿਸ਼ਨਾਈ ਹਾਤ ਦਸਕਾ ਕੰਬੂ ਸੁਖ ਹੋਏ ਦਸਕਾ ਨਾਮ ਰੱਖਣ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨਾ ਲਾਗੈ ਕੋਈ ਉਸਤਤ ਮਨ ਮੈਂ ਕਰਨ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਵੇਲਾ ਕਰ ਲੈ ਜੀਓ ਨੈਨੂੰ ਬੇਗ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਚਰਨ ਚਲੋ ਮਾਰੋ ਗੋਬਿੰਦ ਮਿਟੇ ਪਾਪ ਜਪੀ ਆਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਦਰ ਗੈ ਨਾਨਕ ਉਜਲ ਮਤ ਅਬਡ ਭਾਗੀ ਤੀ ਜਨ ਜਗ ਮਾਂ ਸਦਾ ਸਦਾਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸਿਤ ਨੂੰ ਮੰਤ ਗਣੀ ਸੰਸਾਰ ਮੰਤਰ ਮੁਖ ਬੋਲੋ ਹਰ ਮੁਖੀ ਸਦਾ ਸਦਾ ਜਾਨੂ ਤੇ ਸੁਖੀ ਏਕੋ ਏਕ ਏਕ ਪਛਾਣੈ ਤੁਤ ਕੀ ਉਸੋ ਜੀ ਜਾਣੈ ਨਾਮ ਰੰਗ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿੰਨੇ ਨਿਰੰਜਨ ਜਾਣਿਆ ਗੁਰਪ੍ਰਸ਼ਾਦ ਆਪਣਾ ਆਪ ਸੂਜਾ ਤਸਕੀ ਜਾਨੂ ਤ੍ਰਿਸ਼ਨਾ ਬੂਜਾ ਸਾਧ ਸੰਗਾਰ ਹਰ ਜਸ ਕਹਿ ਤੋ ਸਰਬ ਰੋਗ ਤਿਵਾਰ ਜਨ ਰਹਿਤ ਅੰਦਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ ਏ ਕੂਪਰ ਜਿਸ ਜਨ ਕੀ ਆਸਾ ਤਸਕੀ ਘਟੀ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨਾ ਲੱਗੈ ਦੁੱਖ ਜਿਸ ਕੋ ਵਰ ਪ੍ਰਭ ਮਨ ਚਿਤਿਆ ਵੈ ਸੋ ਸੰਤ ਸੁਹਿਲਾ ਨਹੀਂ ਡੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕੋ ਕਿਸ ਤੇ ਡਰੈ ਜੈਸਾ ਸਤ ਐਸਾ ਦਿਸ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋ ਦਤ ਸੀਜਿਆ ਗੁਰਪ੍ਰਸਾਦ ਤਾਂ ਸਭ ਬੂਜਿਆ ਜਬ ਦੇਖੋ ਤਾਂ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਤੂਲ ਨੈ ਕਿਸ ਜਨਮੈ ਨੈ ਕਿਸ ਮਰਿਆ ਆਪਣੇ ਜਲਦਾ ਵੀ ਕਰਿਆ ਅਮਨ

ਨਾਰਾਇਣ ਮਿਲੇ ਨਾਨਕੇ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕਾ ਸੇਵਕ ਹੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਨਾ ਸੰਗ, ਪ੍ਰਭ ਕਾ ਸੇਵਕ ਨਾਮ ਕਿਆ ਰੰਗ, ਸੇਵਕ ਪ੍ਰਭ ਪਾਲਣਹਾਰਾ, ਸੇਵਕ ਹੀਰਾ ਕੇ ਨਿਰੰਕਾਰਾ। ਸੋ ਸੇਵਕ ਜਿਸ ਦਿਆ ਪ੍ਰਭ ਧਾਰੈ ਨਾਨਕ, ਸੋ ਸੇਵਕ ਸਾਸ ਸਾਸ ਸਮਾਰੈ, ਆਪਣੇ ਜਨਕਾ ਪਰਦਾ ਢਾਕੈ, ਆਪਣੇ ਸੇਵਕ ਹੀ ਸਰ ਪਰ ਰੱਖੈ, ਆਪਣੇ ਦਾਸ ਕੋ ਦੇਵ ਵਡਾਈ, ਆਪਣੇ ਸੇਵਕ ਨੂੰ ਨਾਮ ਜਪਾਈ, ਆਪਣੇ ਸੇਵਕ ਹੀ ਆਪ ਪਤ ਰੱਖਿਆ, ਤਾਂ ਕਿ ਆਤਮਿਤ ਕੋਈ ਨਾ ਲਾਖਿਆ, ਪ੍ਰਭ ਕਾ ਸੇਵਕ ਪ੍ਰਭ ਕੇ ਸੇਵਕ ਕੋ ਨਾ ਪਹੁੰਚਿਆ, ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਿਆ ਦੁਸ ਪ੍ਰਗਟਾਇਆ, ਨੀਕੀ ਕੀ ਦੀ ਮਹਿਕਲ ਰੱਖਿਆ, ਭਸਮ ਕਰੇ ਲਸਕਰ ਕੂੜ ਲਾਖਿਆ, ਜਿਸ ਕਾ ਸਾਸ ਨਕਾੜ ਤਾਪ ਦਾ ਕੁ ਰੱਖ ਦੇ ਰਹਾਤ, ਮਾਨਸ ਯਤਨ ਮਾਨਸ ਯਤਨ ਕਰਤਬ ਭਾਤ, ਉਸਕੇ ਕਰਤਬ ਬਿਰਥਿਆ ਜਾਤ, ਮਾਰੇ ਨਾ ਰੱਖਿਆ ਵਰਨ ਕੋਈ ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭਾ ਲੱਖ ਵਡਾਣੀ, ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅਮਰਤੇ ਮਨ ਤੰਤਰ ਪੀਏ, ਨਾਮ ਰਤਨ ਜਨੀ ਗੁਰਮੁਖ ਪਾਇਆ, ਤਿਸਕੀ ਸ਼ਬਦ ਨਾਈ ਦਸਟਾਇਆ, ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਨਾਮ ਕਾ ਸੰਗ, ਨਾਮ ਰਸ ਜਨ ਤ੍ਰਿਪਤਾਨੇ, ਮੰਤਰ ਨਾਮ ਨਾਮ ਸਮਾਨੇ, ਉਠਤ ਬੈਠ ਸੋਭਤ ਨਾਮ ਕੋ ਨਾਨਕ ਜਨ ਕੇ ਸਦਕਾਮ ਬੋਲੋ।

ਚਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਇੱਕ ਸਿਮਰ ਨਾਮ ਆਧਾਰ ਰੂਪਾ ਸਮੀਤ ਵਿਸਾਰੋ ਚਰਨ ਕਮਲ ਰਿਦਮੈ ਉਰ ਧਾਰੋ ਕਰਨ ਕਰਨ ਸੋ ਪ੍ਰਭ ਸਮਰੱਥ ਦਿਲ ਕਰ ਗਉ ਨਾਮ ਰਵਥ ਤਨ ਸੰਚੋਇ ਭਗਵੰਤ ਸੰਜਨਾ ਕੇ ਨਿਰਮਲ ਮੰਤ ਏਕ ਆਸਰਾ ਕੁਮਨ ਵਾਏ ਸਰਬ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਡ ਟੁੱਟਤਾ ਹੋਵੈ ਸੋ ਤਨ ਅਰ ਸੇਵਾ ਦੇ ਪਾਵੈ ਜਿਸ ਸੁਖ ਨਿਤ ਬਾਸ਼ਿਆ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋ ਬਾਬਾ ਜਰ ਕੇਸਰਨੀ ਅਨੁਕੂ ਪਾਵੇ ਰੋਗ ਨਾ ਜਾਏ ਰੋਗ ਮਿਟਿਆ ਔਖਦ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੁੱਧ ਵਰਕੈ ਨਾਏ ਦੈਤ ਸਥਾਵਤ ਆਵੈ ਠਾਏ ਤਾਂ ਕੋ ਬਿਘਨ ਲਾਗੇ ਕੋਈ ਜਾਕਰ ਦੇ ਬਸੇ ਹਰ ਸੋਏ ਕਲ ਤਾਤੀ ਠੰਡਾ ਹਰਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਾਓ ਬਿਨਸਾ ਪੂਰਨ ਹੋਏ ਆਸ ਭਗਤ ਪਾਇਆ ਤੁਮ ਪ੍ਰਗਾਸ ਕਰ ਜਾਏ ਬਸੇ ਅਭਿਨਾਸੀ ਕਉ ਨਾਨਕ ਘਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਰੇ ਸੁ ਕਾਚੋ ਕਾਚਾ ਆਵਾਗਮਣ ਮਿਟੇ ਪ੍ਰਭ ਸੇਵ ਆਪ ਤੇ ਅਕਸਰ ਗੁਰਦੇਵ ਰੰਜਨ ਕਾਯੋ ਧਾਰੋ ਹਰ ਸਿਮਰ ਪ੍ਰਾਣ ਆਧਾਰ ਅਨੁ ਭਾਵਨਾ ਛੁੱਟਣ ਹਾਰੇ ਸਿਮਰ ਸ਼ਾਸਤਰ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰਾ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤਮੀਤ ਕਟਾਂਬਰ ਬਣਤਾ ਅੰਤੇ ਕਉ ਕਮ ਸੁਨਾਤਾ ਰਾਜ ਰੰਗ ਮਾਇਆ ਵਿਸਥਾਰ ਅੰਤੇ ਕਉ ਕਾਉਣ ਛਟਕਾਰ ਅਸਤੀ ਆਸ ਅਸਤੀ ਰੱਥ ਸਵਾਰੀ ਝੂਠਾ ਡੰਬ ਝੂਠ ਪਾ ਸਾਰੀ ਜਿੰਦੀ ਏ ਤਿਸ ਬੁਝੇ ਨਾ ਬੇਗਾਨਾ ਨਾ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੂ ਲੇ ਆਣੇ ਭਗਤ ਬਿਨਾਂ ਬਹੁਤ ਡੁੱਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖ ਮਨ ਮਾਇਆ ਜਨਮ ਜਨਮ ਕੇ ਕਿਲ ਵਿਖ ਜਾਏ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕੈ ਦਰਾਤ ਕਿਤ ਪਾਵੋ ਸਰ ਪੂ ਸਤਰ ਗੁਣਾਓ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵੋ ਤੇਰੀ ਉਤਰ ਸਮੈਲ ਬਿੰਸ ਜਾਇਓ ਮੈਂ ਬਿਖਵੈਲ ਹੋਏ ਚਿੰਤ ਬਸੈ ਸੁਖਨਾਲ ਹੋ ਸਾਸ ਗਿਰਾ ਸਰ ਨਾਮ ਸਮਾਲ ਹੋ ਛਾੜ ਸਿਆਨਮ ਸਗਲੀ ਮਨਾ ਸਾ ਸੰਗ ਪਾਵੈ ਸਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਹੀ ਆ ਸੁਖ ਦਰਗਹਿ ਜੈਕਾਰ ਸਤਮੰਤਰ ਏਕੋ ਦੇਖ ਕੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਾਪ ਏਕੋ ਸਲਾਹ ਇੱਕ ਸਿਮਰ ਏਕੋ ਮਨਾਹ ਇੱਕ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏ ਕਰ ਆਪ ਪੂਰਨ ਪੂਰੇ ਪ੍ਰਭ ਆਪ ਅਨਕ ਵਿਸਥਾਰ ਏਕ ਤੇ ਭੈ ਕਰਾਦ ਪ੍ਰਾਸ਼ਦ ਗਏ ਮੰਤ ਨੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ

ਪਦੀ ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੇ ਬੋਅਰ ਨਾਮ ਸਾਜਨਾ ਕੀ ਮੰਗ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਉ ਸਾਸ ਸਾਸ ਪ੍ਰਭ ਤੋਂ ਮੈਂ ਧਿਆਮ ਚਰਨ ਕਮ ਸੋ ਲਾਗਿਆ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਦਿਸ਼ਟ ਮਾਨਸ ਕੋ ਹੇ ਰਸ ਪਾਵੈ ਬਿਰਲਾ ਕੋਈ ਜਿਨ ਚਾਖਿਆ ਸੋ ਜੰਤਰ ਤਾਨੇ ਪੂਰਨ ਪੁਰਖ ਨੇ ਡੁਲਾਨੇ ਸੋ ਪਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧਿਕੈ ਸੰਗ ਪਰੇ ਸਰਨਾਨ ਸਭ ਤਿਆਗ ਅੰਤਰ ਪ੍ਰਕਾਸ਼ ਅੰਦਨ ਲਿਵ ਲਾਗ ਬਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨਕ ਪ੍ਰਭ ਹੋਏ ਦਿਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਟ ਮੁਖ ਜਨ ਭਇਆ ਜਨ ਮਨ ਦੁਖ ਭਰਮ ਗਇਆ ਐਸ਼ਪੁਰਨੀ ਸਰਦਾ ਸਾ ਪੂਰੀ ਰਬ ਰਿਆ ਸਤਸੰਗ ਹਜੂਰੀ ਜਿਸਕਾ ਸਾਧਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਕਾਲ ਨਾ ਪੰਨ ਹੈ ਸੋ ਕਿਉਂ ਬਿਸਰੈ ਜੇ ਕੀ ਆ ਜਾਨ ਹੈ ਸੋ ਕਿਉਂ ਬਿਸਰੈ ਜਨ ਸਭ ਕੁਛ ਦੀ ਆ ਸੋ ਕਿਉਂ ਬਿਸਰੈ ਜੇ ਜੀਵਨ ਜੀ ਆ ਸੋ ਕਿਉਂ ਬਿਸਰਾ ਜਗਨ ਮੈਂ ਆਖਿਆ ਗੁਰਪ੍ਰਸਾਦ ਕੋ ਬਿਰਲਾ ਲਾਖਿਆ ਸੋ ਕੋ ਬਿਸਰਾ ਜੇ ਵਿਖ ਤੇ ਕੱਢ ਹੈ ਜਨਮ ਜਨਮ ਕਾ ਟੁੱਟਾ ਗੰਢ ਹੈ ਗੁਰਪੂਰੇ ਤਤੇ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਣ ਸੰਤ ਕਰੋ ਏ ਕਾਮ ਅੰਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਹਰ ਨਾਮ ਜਪਾਵੋ ਭਗਤ ਪਾਏ ਧਰੀਏ ਸੰਸਾਰ ਬਿਨ ਭਗਤੀ ਤਨ ਹੋਸ਼ੀ ਸ਼ਾਰ ਸਰਵ ਕਲਿਆਣ ਸੁਖ ਨਿਤ ਨਾਮ।

ਜਦ ਪਾਏ ਬਿਸਰਾਮੋ ਸਲਦੂਕਾ ਵਤ ਨਾਸੋ ਨਾਨਕ ਨਾਮ ਜਪੋ ਗੁਣ ਤਾਸੋ ਜੀ ਪ੍ਰੀਤ ਪ੍ਰੇਮ ਰਸ ਚਾਓ ਮੰਤਰੰਤਰੇਈ ਸੁਆਓ ਨਿਤਰ ਪੇਕ ਦਰਸੁ ਗੁਹੇ ਮਨ ਬਿਕਸੈ ਸਾਧ ਚਰਨ ਧੋਏ ਭਗ ਜਨਾ ਕੇ ਮੰਤਰ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀ ਜੇਕਰ ਮੈਂ ਆਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਆ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਬਸ਼ਲ ਸਦਾ ਕਿਰਪਾਲ ਅਨਾਰ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਬਰਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਨ ਕੇ ਪ੍ਰਾਣ ਆਧਾਰ ਜੋ ਜਪੈ ਸੋ ਪੁਨੀਤ ਭਗਤ ਪਾਇ ਲਾਵੇ ਮਨਹੀਤ ਅਮ ਨਿਰਗੁਣਿਆਰ ਨੀਚ ਜਾਣ ਨਾਨਕ ਤੁਮਨੀ ਸਰਨ ਪੁਰਖ ਭਗਵਾਨ ਸਰ ਬੈਕੁੰਠ ਮੁਕਤ ਮੋਗ ਪਾਈ ਨਿਮ ਕਰਕੇ ਗੁਣ ਗਾਇਨ ਕਰਾਈ ਭੋਗ ਵਡਿਆਈ ਅਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜ

ਸਾਧ ਸੰਗ ਪ੍ਰਭ ਦੇਵ ਨਿਵਾਸ ਸਰਬ ਸੁਖ ਨਾਨਕ ਪ੍ਰਕਾਸ਼ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਾ ਬਾਕਾਰ ਕਿਸਨਾ ਦਸਚੇਤਾ ਪਾਪਨ ਤਪ ਕਹਿ ਤੇ ਹੋਤਾ ਜਬ ਧਾਰੀ ਆਪਣ ਸੁਨ ਸਮਾਧ ਤਾ ਬੈਰ ਵਿਰੋਧ ਕਿਸੰ ਕਮਾਤ ਜਬ ਇਸਕਾ ਬ੍ਰਹਮ ਚਿੰਨ ਜਾਪਤ ਤਾ ਵਰਖ ਸੋਖ ਹੋ ਕਿਸੇ ਵਿਆਪਤ ਜਬ ਆਪਣ ਆਪ ਆਪ ਪਾਰ ਬ੍ਰਹਮ ਤਾ ਮੋਹ ਕੰਕ ਸ਼ੋਭਤ ਭਰਮੋ ਆਪਣ ਕੇਲਾ ਵਰ ਤੀਜਾ ਨਾਨਕ ਨਿਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕੋ ਕਿਸ ਕੋ ਗਣੀ ਜਬ ਏਕਿਆ ਰਗਮ ਪਾਰੋ ਤਬ ਨਰਕਸੁਰ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਵ ਸਕਤ ਕਹੋ ਕਿ ਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕੌਣ ਨਿਡਰ ਕਮਣ ਕਤ ਡਰੈ ਆਪਣ ਚਲਤਾਪ ਕਰਨੇ ਹਾਰ ਹੋ ਨਾਨਕ ਠਾਕੁਰ ਅਗਮ ਪਾਰ ਅਵਨਾਸੀ ਸੁਖ ਆਪਣ ਆਸਨ ਤੇ ਜਨਮਨ ਕਹੋ ਕਹਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਛ ਹੋਏ ਜਬ ਅਵਗਤਾ ਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਛ ਭੂਸ਼ਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਚਰਜਾ ਨਾਨਕ ਆਪਣ ਰੂਪ ਆਪ ਹੀ ਪਰਜਾ ਜਾਂ ਨਿਰਮਲ ਪੁਰਖ ਪੁਰਖ ਬਦ ਹੋਤਾ ਤਬ ਨਿਰਮਲ ਕਹਿ ਕਹਿ ਧੋਤਾ ਜਾਂ ਨਿਰੰਜਨ ਨਿਰੰਕਾਰ ਨਿਰਬਾਣ ਤੇ ਕੌਣ ਕੋ ਮਾਣ ਕੌਣ ਬਿਮਾਨ ਜਸ ਰੂਪ ਕੇਵਲ ਜਗਦੀਸ਼ ਦੈ ਛਲ ਛਦਰ ਰਖਤ ਕੋ ਗੀਸ ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੇ ਭੂਖ ਕੌਣ ਤ੍ਰਿਪਤਾਵੈ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਹਿਣਾ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕੌਣ ਮਾਏ ਬਾਪ ਮਿੱਤਰ ਸੁਤ ਭਾਏ ਜਾਂ ਸਰਬ ਕਲਾ ਪੇਪਰ ਬੀਨ ਤੈ ਅੰਬੇਦਕ ਦੇਵ ਕਹਾਉ ਕੁਚੀਨ ਜਬ ਆਪਣ ਆਪ ਆਪ ਔਰ ਧਾਰੈ ਤਉ ਸਗਨ ਅਪਸਗਨ ਕਾਮ ਵਿਚਾਰ ਹੈ ਜਾਂ ਆਪ ਨੂੰ ਜਾਂ ਆਪਣਾ ਆਪ ਨੇਰਾ ਤੈ ਕੌਣ ਡਾਕਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹਿ ਬਿਸਮਾਦ ਨਾਨਕ ਆਪਣੀ ਗਜਾ ਨੂੰ ਆਪ ਜਾ ਛਲ ਛੇ ਦਾ ਭਿਦ ਸਮਾਇਆ ਹੂੰ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਤੇ ਗੁਣ ਕਰਾਈ ਪ੍ਰਵੇਸ਼ ਜੈ ਕਹਿ ਕੇ ਇੱਕ ਭਗਵੰਤਾ ਤੇ ਕੌਣ ਚਿੰਤ ਕਿਸ ਲਾਗੈ ਚਿੰਤਾ ਜੈ ਆਪਣੇ ਆਪ ਆਪ ਤੇ ਆਰਾ ਤੇ ਕੌਣ ਕਤੇ ਕੌਣ ਸੁਣੇ ਆਰਾ ਬਹੁ ਬੇਅੰਤ ਉਈ ਤੇ ਉੱਚਾ ਨਾਨਕ ਆਪਸ ਕੋ ਆਪੇ ਪਾਹੁ ਉੱਚਾ ਜੈ ਆਪ ਰਚੋ ਪ੍ਰਪੰਚ ਕਾਰ ਤੈ ਗੁਣ ਮੈਂ ਕਿਨੂੰ ਵਿਸਥਾਰ ਪਾਪ ਹੁਣ ਤੈ ਪਈ ਕਹਾਵਤ ਕਉ ਨਰਕ ਕਉ ਸੁਰਗ ਬੰਸ਼ਾਵਤ ਆਲ ਜਾਲ ਮਾਇਆ ਜੰਜਾਲ ਮੈਂ ਮੋਹ ਭਰਮ ਪੈ ਭਾਰ ਦੂਸੁਖ ਮਾਨ ਅਪਮਾਨ ਪ੍ਰਕਾਰ ਕੀ ਬਖਿਆਨ ਆਪਣ ਕੇ ਲਾਭ ਕਰ ਦੇਖਿਆ ਕਿ ਅਸੰਕੋਚਾ ਤੋਂ ਨਾਨਕ ਏਕਿਆ ਜੈ ਅਵਗਤ ਭਗਤ ਹੈ ਆਪ ਜੈ ਪਸਰੈ ਪਸਾਰ ਸੰਤ ਪ੍ਰਤਾਪ ਦੂ ਪਾਕ ਆਪੇ ਧਨੀ ਉਨਕੀ ਸੋਭਾ ਨੂੰ ਬਣੀ ਆਪੇ ਕੌਤਕ ਕਰੇ ਅਣ ਜੋ ਆਪੇ ਰਸ ਭੋਗ ਨਿਰਯੋਗ ਜਿਸ ਭਾਵੈ ਤਸ ਆਪਣ

ਭੇਦ ਬਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ।

ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤੂੰ ਚਾਉ ਸੱਜਣ ਮੈਂਡਿਆ ਡੇਈ ਸਿਸ ਉਤਾਰ ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਣਾ ਸਾਕੋ ਤੂੰ ਠਾਕੁਰ ਊਚ ਭਗਵਾਨਾ

ਜਮਦੂਤ ਨ ਆਵੈ ਨੇਰੈ ਕੰਠ ਲਾਏ ਪ੍ਰਭ ਰਾਖੈ ਸਤਿਗੁਰ।

ਜਦੋਂ ਮੈਂ ਸੋਲਾਂ ਭਰਦਾ ਸੋਲਾਂ ਜੇਕਰ ਭਰਦੇ ਫਿਰ ਉਹ

summon the power of Joy Joy.